0: ਲੋਕ ਮਹੱਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜਪਾਈਏ ਨਾਨਕ ਸਾਕਰਮਾਤ ਸਾਹਿਬ ਤੁਥੇ ਜੋ ਮਿਲੇ ਮਹੱਲਾ ਦੂਜਾ ਏਕ ਨਹੀਂ ਜਾ ਕਰੇ ਜਿਦ ਵਗਦਮ ਨਾ ਜਾਏ
1: ਨਾਨਕ ਸੇ

ਨਾਸ਼ਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਗ ਮਨਜ਼ੂਰ ਗੁਰੂ ਗੋਬਿੰਦ ਸਿੰਘ, ਸੁਬਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ, ਵਰਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ, ਜੁਮਲਾ ਆਲਮੀ ਪਸਤ ਗੁਰੂ ਗੋਬਿੰਦ ਸਿੰਘ, ਆਲੇ ਮੁਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਦਬਾਰ ਗੁਰੂ ਗੋਬਿੰਦ ਸਿੰਘ, ਖਾਲਸੂ ਬਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਵਿਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ, ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ, ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਡ ਬੇਅੰਤ ਮਾਇਆ ਹਾਜ਼ਰ ਹੋਈ ਹੈ, ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ, ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ।

0: ਤੇਰੇ ਕਰਨ ਦੀ ਵਧਾਈ ਤੁਧੇ ਕਰ ਮਾਤਾ ਦੇ ਜਪਣਾ ਆਪ ਕਰ
1: ਸਰਬ ਕਲਾ ਭਰਪੂਰ ਦਿਸੈ ਜਦ ਕਤਾ ਨਾਨਕ ਦਾਸਨ

ਬੱਲੇ ਹਰੇ ਸੱਚਿਆ ਸਦਾ ਸਦਾ ਬੱਲੇ ਹਰੇ ਤੁਧਿਆ ਗੇ ਦਾਸੇ ਹਮਾਰੀ ਵਾਰ ਤੁਧਿਆ

ਮੇਰਾ ਸੱਚਿਆ ਬਾਦਸ਼ਾਹ ਕੋਈ ਨਾ ਵੋ ਨਾ ਜਾ ਨੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਕਲਾ ਬਖਸ਼ਣੀ। ਸ਼ੈਲਿੰਦਰ ਸਿੰਘ ਜੀ ਮਾਨ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਬਖਸ਼ਣੀ। ਬਾਬਾ ਕੁਲਵੰਤ ਸਿੰਘ ਜੀ ਵੱਲੋਂ 200 ਰੁਪਈਏ ਹਾਜ਼ਰ ਹੋਏ ਹਨ, ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਰੱਖਣੀ, ਦੇਹ ਅਰੋਗਤਾ ਬਖਸ਼ਣਾ। ਸਰਦਾਰ ਰਤਨ ਸਿੰਘ ਜੀ, ਅਮਰ ਸਿੰਘ ਜੀ ਵਾਸਰੀ ਵਾਲੇ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ, ਦੇਹ ਅਰੋਗਤਾ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਅਮਰਜੀਤ ਕੌਰ ਈਸ਼ਵਰ ਸਿੰਘ ਜੀ ਗ੍ਰੰਥੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ, ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਅਜੀਤ ਸਿੰਘ ਜੀ ਵੱਲੋਂ ਜਸਵੀਰ ਕੌਰ ਗਾਂਧੀ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ 1000 ਰੁਪਈਏ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਹਰਮੀਤ ਸਿੰਘ ਜੀ, ਰਤਨ ਸਿੰਘ ਜੀ ਵਾਸਰੀ ਵਾਲੇ ਬੇਅੰਤ ਮਾਇਆ ਹਾਜ਼ਰ ਹੋਈ ਹੈ, ਚੜ੍ਹਦੀ ਕਲਾ ਬਖਸ਼ਣੀ। ਹੰਸਰਾਜ ਸਿੰਘ ਜੀ, ਰਤਨ ਸਿੰਘ ਜੀ ਵਾਸਰੀ ਵਾਲੇ ਦੇਹ ਅਰੋਗਤਾ ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਜਪਿੰਦਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਹਨ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਣੀ।

ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨੇ ਵਜੋਂ ਬੀਬੀ ਗੁਰਮੀਤ ਕੌਰ, ਜਸਪਾਲ ਸਿੰਘ ਜੀ ਭੰਡਾਰੀ ਲੰਗਰਾਂ ਵਿੱਚ ਕੜਾਹ ਪ੍ਰਸ਼ਾਦੀਆਂ ਦੇਗਾਂ ਲਈ 1,000 ਰੁਪਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਹੋਰ ਖੁਸ਼ੀਆਂ ਬਖਸ਼ਣੀਆਂ, ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ।

ਇੱਕ ਹਜ਼ਾਰ ਰੁਪਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਹਰਮੀਤ ਕੌਰ ਤੇਜਿੰਦਰ ਸਿੰਘ ਜੀ ਗ੍ਰੰਥੀ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਕਾਕਾ ਸੁਖਰਾਜ ਸਿੰਘ ਜੀ ਤੇਜਿੰਦਰ ਸਿੰਘ ਜੀ ਗ੍ਰੰਥੀ, ਕਾਕੇ ਨੂੰ ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ। ਕਾਕੀ ਜਸਮੀਤ ਕੌਰ ਤੇਜਿੰਦਰ ਸਿੰਘ ਜੀ ਗ੍ਰੰਥੀ, ਬੱਚੀ ਨੂੰ ਵਿਦਿਆ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਰੱਖਣੀ। ਕੁਲਵਿੰਦਰ ਕੌਰ ਨੌਕਰੀ ਦੀ ਦਾਤ ਲਈ ਲੰਗਰਾਂ ਵਿੱਚ 2000 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਨੌਕਰੀ ਦੀ ਦਾਤ ਬਖਸ਼ ਕੇ ਕਿਰਤਾਰਤ ਕਰਨਾ ਚੜ੍ਹਦੀ ਕਲਾ ਰੱਖਣੀ। ਹਰਮਨਪ੍ਰੀਤ ਸਿੰਘ ਲੰਗਰਾਂ ਵਿੱਚ 1100 ਰੁਪਏ ਹਾਜ਼ਰ ਕਰਦੇ ਦੇਹ ਅਰੋਗਤਾ ਵਿਦਿਆ ਦਾਨ ਚੜ੍ਹਦੀ ਕਲਾ ਬਖਸ਼ਣੀ। ਸੁਖਮਨਪ੍ਰੀਤ ਸਿੰਘ ਬੇਅੰਤ ਮਾਇਆ ਹਾਜ਼ਰ ਕਰਦੇ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ ਚੜ੍ਹਦੀ ਕਲਾ ਰੱਖਣੀ। ਇੰਦਰਜੀਤ ਕੌਰ ਸਮੂਹ ਪਰਿਵਾਰ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਚਰਨ ਸਿੰਘ ਜੀ, ਕਿਸ਼ਨ ਸਿੰਘ ਜੀ,

ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੰਜੀਨੀਅਰਿੰਗ ਕਾਲਜ ਵਿਦਿਆਰਥੀਆਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਪਾਤਸ਼ਾਹ ਚੜ੍ਹਦੀ ਕਲਾ ਰੱਖਣੀ। ਪਵਨਜੀਤ ਕੌਰ ਬੁੰਗਈ 200 ਰੁਪਈਏ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ। ਦਲਜੀਤ ਸਿੰਘ ਕੇਸ਼ਰ ਸਿੰਘ ਜੀ ਲਾਂਗਰੀ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀ ਕਲਾ ਰੱਖਣੀ। ਸ਼ੁਕਰਾਨੇ ਵਜੋਂ ਜਸਵੀਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਹੋਰ ਖੁਸ਼ੀਆਂ ਬਖਸ਼ਣੀਆਂ ਚੜ੍ਹਦੀ ਕਲਾ ਰੱਖਣੀ। ਆਤਮਕ ਸ਼ਾਂਤੀ ਲਈ ਮਾਤਾ ਸਵਰਗਵਾਸੀ ਗੁਲਾਬ ਕੌਰ ਸਵਰਗਵਾਸੀ ਰਣਜੀਤ ਸਿੰਘ ਵੱਲੋਂ ਕਿਰਨ ਸਿੰਘ ਜੀ ਸ਼ਾਹੂ ਬੇਅੰਤ ਮਾਇਆ ਹਾਜ਼ਰ ਕਰਦੇ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਮਾਨੋ ਬਾਈ ਸਵਰਗਵਾਸੀ ਸੁਜਾਨ ਸਿੰਘ ਜੀ ਵੱਲੋਂ ਕਿਰਨ ਸਿੰਘ ਜੀ ਸ਼ਾਹੂ ਬੇਅੰਤ ਮਾਇਆ

ਜੀ ਮਨੋਕਾਮਨਾ ਪੂਰਨ ਹੋਣ ਲਈ ਬੇਨਤੀ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਚੜ੍ਹਦੀ ਕਲਾ ਰੱਖਣੀ। ਬਿਰਿੰਦਰ ਕੌਰ ਜਸਵੀਰ ਸਿੰਘ ਜੀ ਟੇਲਰ ਲੰਗਰਾਂ ਵਿੱਚ 1,000 ਰੁਪਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਕਾਕਾ ਮਨਿੰਦਰ ਸਿੰਘ ਜਸਵੀਰ ਸਿੰਘ ਜੀ ਟੇਲਰ ਬੇਅੰਤ ਮਾਇਆ ਹਾਜ਼ਰ ਕਰਦੇ ਕਾਕੇ ਨੂੰ ਵਿਦਿਆ ਦਾਨ ਦੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਰੱਖਣੀ। ਤਰਨਪ੍ਰੀਤ ਸਿੰਘ ਸਤਨਾਮ ਸਿੰਘ ਮੋਛਲ ਲੰਗਰਾਂ ਵਿੱਚ 1,100 ਰੁਪਏ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਗੰਗਾਬਾਈ ਜੀ ਸਵਰਗਵਾਸੀ ਸਰਦਾਰ ਭੁਜੰਗ ਸਿੰਘ ਜੀ ਗਾੜੀ ਵਾਲੇ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਅਮਰਜੀਤ ਕੌਰ ਬਲਵੰਤ ਸਿੰਘ ਜੀ ਗਾੜੀ ਵਾਲੇ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ ਦੇਹ ਅਰੋਗਤਾ ਬਖਸ਼ਣਾ। ਲਾਜਵੰਤ ਕੌਰ ਰੌਣਕ ਸਿੰਘ ਜੀ ਗਾੜੀ ਵਾਲੇ ਬੇਅੰਤ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਦਰਪਨ ਕੌਰ ਮਨਿੰਦਰ ਸਿੰਘ ਜੀ ਗਾੜੀ ਵਾਲੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਅਨਮੋਲ ਸਿੰਘ ਭਗਤ ਸਿੰਘ

ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਸੁਵੇਗ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣੀ। ਬੀਬੀ ਮਨਜੀਤ ਕੌਰ ਸੁਰਿੰਦਰ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸੁਖਬੀਰ ਕੌਰ ਪ੍ਰੇਮਜੋਤ ਸਿੰਘ ਜੀ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਭਗਵੰਤ ਸਿੰਘ ਜੀ ਗਿੱਲ ਪਰਿਵਾਰ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਬਖਸ਼ਣੀ। ਸਵਰਗਵਾਸੀ ਗੋਕੂਲਾ ਕੌਰ, ਸਵਰਗਵਾਸੀ ਖੁਸ਼ਹਾਲ ਸਿੰਘ ਜੀ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ। ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸੁਖਮਿੰਦਰ ਸਿੰਘ ਜੀ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਰੱਖਣੀ। ਜੀ ਗੁਰੂ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਨਜ਼ਰ ਭੇਟ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ, ਕਿਰਪਾ ਕਰਨਾ ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਗੁਰਮੁਖਾਂ ਨੂੰ ਸਤਿਗੁਰਾਂ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਖਾਲਸੇ ਜੀ ਨੂੰ ਨਾਮ ਦਾਨ, ਗੁਰਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਛਿਆ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿ

ਸਰਬਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜੂਰ ਸ਼੍ਰੀ ਅਬ ਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ

0: ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀਆਂ ਸਾਜੀਆਂ ਨਿਵਾਜੀਆਂ ਪਿਆਰੀਆਂ ਦੁਲਾਰੀਆਂ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕਰਕੇ ਅੰਮ੍ਰਿਤ ਵੇਲੇ ਤੋਂ ਦੀਵਾਨ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕੀਤਾ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਪਣੇ ਆਪਣੇ ਮਨ ਨੂੰ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪਾਵਨ ਸਰੂਪ, ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਾਲੇ ਅਸਥਾਨ 'ਤੇ ਲਿਖਵਾ ਰਹੇ ਨੇ। ਸਾਰੰਗ ਰਾਗ ਦੇ ਅੰਦਰ ਸਤਿਗੁਰੂ ਸਾਹਿਬਾਨਾਂ ਜੀ ਦੀ ਬਾਣੀ, ਫਿਰ ਗਰੀਬ ਨਿਵਾਜ ਸਾਹਿਬ ਜੀਆਂ ਨੇ ਆਪਣੀ ਗੁਰਬਾਣੀ ਲਿਖਵਾਈ ਹੈ, ਉਪਰੰਤ ਜੋ ਆਪ ਜੀ ਨੇ ਨਿਯਮ ਰੱਖਿਆ, ਨਿਯਮ ਅਨੁਸਾਰ ਸਾਰੰਗ ਕੀ ਵਾਰ ਆਪ ਜੀਆਂ ਨੇ ਦਰਜ ਕਰਵਾਈ ਹੈ। ਹੁਣ ਇਸ ਤੋਂ ਅੱਗੇ ਭਗਤ ਸਾਹਿਬਾਨਾਂ ਜੀ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਲਿਖਵਾਉਂਦੇ ਨੇ। ਸੋ ਇੱਥੋਂ ਭਗਤਾਂ ਦੀ ਬਾਣੀ ਪ੍ਰਾਰੰਭ ਹੁੰਦੀ ਹੈ। ਭਗਤਾਂ 'ਚੋਂ ਭਗਤ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ 15 ਹੀ ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਜਿਨ੍ਹਾਂ ਦੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਮੌਜੂਦ ਹੈ। ਨਿਯਮ ਅਨੁਸਾਰ ਸਤਿਗੁਰੂ ਜੀ ਪਹਿਲਾਂ ਭਗਤ ਕਬੀਰ ਸਾਹਿਬ ਜੀਆਂ ਦੀ ਬਾਣੀ ਲਿਖਵਾਵਣਾ ਕਰਦੇ ਨੇ। ਇਸ ਪਾਵਨ ਸ਼ਬਦ ਦੀ ਉਥਾਨਕਾ ਇਵੇਂ ਹੈ, ਭਗਤ ਕਬੀਰ ਸਾਹਿਬ ਜੀ ਦੇ ਮਿਲਾਪ ਵਾਲਾ ਕੋਈ ਸਤਸੰਗੀ ਸੀ, ਸਰਕਾਰੀ ਦਰਬਾਰੀ ਤਿਸ ਦਾ ਵੱਡਾ ਭਾਰੀ ਰਸੂਖ ਸੀ, ਅਤੇ ਇਸ ਨੇ ਕੋਈ ਐਸਾ ਵੱਡਾ ਕਰਤੱਵ ਕੀਤਾ, ਰਾਜਾ ਤਿਸ ਦੀ ਕਰਨੀ ਤੋਂ ਖੁਸ਼ ਹੋਇਆ ਅਤੇ 100 ਪਿੰਡਾਂ ਦੀ ਜਾਗੀਰ ਤਿਸ ਨੂੰ ਦੇ ਦਿੱਤੀ। ਪਿੰਡ ਦੇ ਨਾਲ ਜਿੰਨੀ ਵੀ ਜ਼ਮੀਨ ਲੱਗਦੀ ਹੋਵੇ ਉਸ ਨੂੰ ਪਿੰਡ ਦੀ ਜਾਗੀਰ ਕਿਹਾ ਜਾਂਦਾ ਹੈ, ਅਤੇ ਉਸ ਜਾਗੀਰ ਤੋਂ ਜਿੰਨੀ ਵੀ ਆਮਦਨ ਆਵੇ ਉਹ ਪਿੰਡ ਦੇ ਮਾਲਕ ਨੂੰ ਹੀ ਲੈਣ ਦਾ ਅਧਿਕਾਰ ਹੁੰਦਾ ਹੈ। ਇਵੇਂ ਅਧਿਕਾਰ ਹੋ ਗਿਆ, 100 ਪਿੰਡਾਂ ਦੀ ਜਿੰਨੀ ਜਾਗੀਰ, ਜਾਗੀਰ ਤੋਂ ਜਿੰਨੀ ਆਮਦਨ ਹੈ ਉਸ ਦਾ ਮਾਲਕ ਇਹ ਹੋਵੇਗਾ। ਭਗਤ ਸਾਹਿਬ ਜੀ ਦਾ ਸਤਸੰਗੀ ਸੀ ਅਤੇ ਜਿਸ ਵੇਲੇ ਆ ਜਾਗੀਰ ਮਿਲੀ ਹੈ ਨਾ, ਅਤੇ ਬਹੁਤ ਖੁਸ਼ ਹੋ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਬੜੇ ਮਾਣ ਦੇ ਨਾਲ, ਬੜੇ ਹੰਕਾਰ ਦੇ ਨਾਲ ਦੱਸਣ ਲੱਗਾ, ਭਗਤ ਜੀ ਹੁਣ ਮੈਂ ਪਹਿਲਾਂ ਵਰਗਾ ਸਾਧਾਰਨ ਮਨੁੱਖ ਨਹੀਂ ਰਿਹਾ, ਹੁਣ ਮੈਂ 100 ਕਿੱਲਿਆਂ ਦਾ ਮਾਲਕ ਹੋ ਗਿਆ। ਮਹਾਰਾਜ ਮੈਂ ਬੜਾ ਧਨਾੜ ਹੋ ਗਿਆ, ਹੁਣ 100 ਪਿੰਡਾਂ ਦੀ ਜਿੰਨੀ ਜ਼ਮੀਨ ਹੈ ਉਹਨਾਂ ਵਿੱਚ ਜਿੰਨੀਆਂ ਖੇਤੀਆਂ ਹੋਣਗੀਆਂ, ਉਹਨਾਂ ਖੇਤੀਆਂ ਦੇ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਦਾ ਜਿੰਨਾ ਝਾੜ ਹੋਵੇਗਾ, ਜਿੰਨਾ ਫਲ ਹੋਵੇਗਾ ਹੁਣ ਮੈਨੂੰ ਮਿਲਿਆ ਕਰੇਗਾ। ਇਸ ਪ੍ਰਕਾਰ ਵੱਡਾ ਭਾਰੀ ਮੇਰਾ ਰੋਜ਼ੀਨਾ ਲੱਗ ਗਿਆ, ਵੱਡਾ ਮੈਂ ਧਨਾੜ ਹੋ ਗਿਆ, ਜ਼ਿਮੀਦਾਰ ਹੋ ਗਿਆ, ਹੁਣ ਪੈਸੇ ਦਾ ਕਿਸੇ ਪ੍ਰਕਾਰ ਮੇਰੇ ਕੋਲ ਘਾਟਾ ਨਹੀਂ ਰਹੇਗਾ, ਹੁਣ ਮੈਂ ਰੱਜ ਕੇ ਖਾਵਾਂਗਾ ਅਤੇ ਸੁੱਖ ਦੀ ਨੀਂਦ ਸੌਵਾਂਗਾ। ਆਮ ਕਰਕੇ ਪ੍ਰਾਣੀ ਮਾਤਰ ਨੂੰ ਇਹੀ ਭਰਮ ਹੁੰਦਾ ਕਿ ਬਹੁਤੇ ਪਦਾਰਥ ਜਾਂ ਧਨ ਆ ਜਾਵੇ ਅਤੇ ਸੁੱਖ ਦੀ ਨੀਂਦ ਸੌਵਾਂਗਾ। ਭਰਮ ਵਿੱਚ ਪਿਆ ਹੋਇਆ ਇਵੇਂ ਕਹਿਣ ਲੱਗਾ, ਭਗਤ ਸਾਹਿਬ ਜੀ ਨੇ ਜਾਣਿਆ ਹੈ ਸੀ ਸਤਸੰਗੀ ਪਰ ਹੋ ਗਿਆ ਹੰਕਾਰੀ। ਸਤਸੰਗੀ ਨੂੰ ਅਹੰਕਾਰ ਪਾਉਂਦਾ ਨਹੀਂ, ਭਾਵੇਂ ਕਿਸੇ ਵੀ ਜਨ ਸਾਧਾਰਨ ਨੂੰ ਵੀ ਅਹੰਕਾਰ ਕਰਨਾ ਨਹੀਂ ਚਾਹੀਦਾ, ਪਰ ਸਤਸੰਗੀ ਨੂੰ ਤੇ ਬਿਲਕੁਲ ਹੀ ਪਾਉਂਦਾ ਨਹੀਂ। ਜਿੰਨੇ ਸ਼ੁਭ ਗੁਣ ਇਕੱਤਰ ਕੀਤੇ ਹੁੰਦੇ ਨੇ ਸਾਰੇ ਅਹੰਕਾਰ ਕਰਕੇ ਨਾਸ਼ ਹੋ ਜਾਂਦੇ ਨੇ। ਭਗਤ ਸਾਹਿਬ ਜੀ ਨੇ ਜਾਗੀਰਾਂ ਦਾ ਮਾਲਕ ਹੋਣ ਕਰਕੇ ਜਿਹੜਾ ਤਿਸ ਨੂੰ ਅਹੰਕਾਰ ਆਇਆ ਸੀ ਨਾ, ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਕੇ ਤਿਸ ਦੇ ਅਹੰਕਾਰ ਦੀ ਨਿਵਿਰਤੀ ਵਾਸਤੇ ਸਾਰੰਗ ਰਾਗ ਦੇ ਅੰਦਰ ਪਾਵਨ ਬਾਣੀ ਦੀ ਰਚਨਾ ਕਰਦੇ ਹਨ। ਜੀਓ
1: ਓਂਕਾਰ।
0: ਸੋ ਰਾਗ ਸਾਰੰਗ ਹੈ, ਭਗਤ ਕਬੀਰ ਸਾਹਿਬ ਜੀ ਸਾਰੰਗ ਰਾਗ ਦੇ ਅੰਦਰ ਬਾਣੀ ਰਚਦੇ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਲਿਖਵਾਈ ਹੈ ਨਾ, ਅਤੇ ਜਦੋਂ ਗੁਰਬਾਣੀ ਦੇ ਅੰਦਰ ਪ੍ਰਕਰਨ ਬਦਲਦਾ, ਰਾਗ ਬਦਲਦਾ, ਜਾਂ ਘਰ ਭਗਤ ਬਦਲਦਾ, ਜਾਂ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਉਪਰੰਤ ਦੂਜੇ ਤੀਜੇ ਚੌਥੇ ਪੰਜਵੇਂ ਸਤਿਗੁਰਾਂ ਦੀ ਬਾਣੀ ਜਾਂ ਫਿਰ ਭਗਤ ਸਾਹਿਬਾਨਾਂ ਜੀ ਦੀ ਬਾਣੀ ਇਸ ਪ੍ਰਕਾਰ ਆਉਂਦੀ ਏ, ਪਹਿਲਾਂ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤ ਸਾਹਿਬ ਜੀ ਦੀ ਗੁਰਬਾਣੀ ਲਿਖਵਾਉਣ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਵਾਹਿਗੁਰੂ ਜੀ ਦਾ ਮੰਗਲ ਲਿਖਵਾਉਂਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਜੋ ਪਰਮੇਸ਼ਰ ਜੀ ਸਰਬਤ ਸ੍ਰਿਸ਼ਟੀ ਦੇ ਕਰਤਾ ਪ੍ਰਕਾਸ਼ਕ ਰੂਪ ਨੇ, ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ।
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ। ਜੀਓ
1: ਨਰ ਗਰਬਸ ਥੋਰੀ ਬਾਤ।

0: ਕਹਿਣਾ ਕੋਈ ਬਹੁਤ ਵੱਡੀ ਗੱਲ ਨਹੀਂ। ਭਗਤ ਜਨਾਂ ਦੀ ਦ੍ਰਿਸ਼ਟੀ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੇ। ਇਹ ਛੋਟੀ ਜਿਹੀ ਗੱਲ ਤੋਂ, ਇਹ ਨਿੱਕੀ ਜਿਹੀ ਗੱਲ ਤੋਂ ਕੀ ਤੂੰ ਇੰਨਾ ਗਰਬਸ ਇਹ ਪਾਠ ਪੋਲਾ ਜਿਹਾ ਕਰਨਾ? ਗਰਬ ਨਾਮ ਅਹੰਕਾਰ ਦਾ, ਗਰਬਸ ਅਹੰਕਾਰ ਨੂੰ ਛੋਟੀ ਜਿਹੀ ਗੱਲ ਤੋਂ ਤੂੰ ਧਾਰਨ ਕਰੀ ਬੈਠਾ ਹੈ।
1: ਮਨ ਦਸ ਨਾਜ ਟਕਾ ਚਾਰ ਗਾਂਠੀ।
0: ਕਹਿਣ ਲੱਗਾ ਭਗਤ ਸਾਹਿਬ ਜੀ, ਇਹ ਛੋਟੀ ਗੱਲ ਨਹੀਂ, 100 ਪਿੰਡਾਂ ਦੀ ਜ਼ਗੀਰ ਮਿਲੀ ਹੈ, ਇੱਕ ਇੱਕ ਏਕੜ ਚੋਂ, ਇੱਕ ਇੱਕ ਖੇਤ ਦੇ ਵਿੱਚੋਂ 10-10 ਮਣ ਅਨਾਜ ਨਿਕਲਦਾ ਹੈ। ਅੱਜ ਤਾਂ ਸਾਧ ਸੰਗਤ ਜੀ 50-50 ਮਣ ਵੀ ਕੱਢਿਆ ਜਾਂਦਾ, ਸਮਾਂ ਬਦਲ ਗਿਆ ਨਾ। ਇਸ ਤਰੀਕੇ ਦੇ ਨਾਲ ਖਾਦਾਂ ਇਤਿਆਦਿਕ ਪਾ ਕਰਕੇ, ਰੇਹਾਂ ਸਪਰੇਆਂ, ਹੋਰ ਤਰੀਕਿਆਂ ਦਾ ਯਤਨ ਕਰਕੇ ਝਾੜ ਵਧਾਉਣ ਦਾ ਯਤਨ ਕੀਤਾ ਜਾਂਦਾ, ਅਤੇ ਜਿੰਨੇ ਜਿੰਨੇ ਰੇਹਾਂ ਸਪਰੇਆਂ ਦੇ ਨਾਲ, ਇਹਨਾਂ ਜ਼ਹਿਰਾਂ ਦੇ ਨਾਲ ਝਾੜ ਵਧੇ ਨਾ, ਇਸ ਝਾੜ ਨੂੰ, ਫਸਲ ਨੂੰ, ਇਸ ਅੰਨ ਨੂੰ ਖਾਣ ਵਾਲਿਆਂ ਦੀਆਂ ਬਿਮਾਰੀਆਂ ਵੀ ਵੱਧ ਗਈਆਂ, ਅਤੇ ਜਿਵੇਂ ਜਿਵੇਂ ਬਿਮਾਰੀਆਂ ਵੱਧ ਗਈਆਂ ਤਿਵੇਂ ਤਿਵੇਂ ਸਰੀਰ ਦੀ ਉਮਰਾਂ ਘੱਟਦੀ ਜਾਂਦੀ ਹੈ। ਉਹਨਾਂ ਸਮਿਆਂ ਦੇ ਅੰਦਰ ਖੇਤੀ ਹੁੰਦੀ ਸੀ ਕੁਦਰਤੀ, ਮੀਂਹ ਪੈਣਾ, ਮੀਂਹ ਦੇ ਨਾਲ ਖੇਤੀ ਹੋਣੀ, ਕਦੇ ਔੜ ਦੇ ਨਾਲ ਘਾਟਾ ਵੀ ਪੈ ਜਾਣਾ, ਦੇਸੀ ਰੂੜੀ, ਪਸ਼ੂਆਂ ਦਾ ਗੋਹਾ ਇਤਿਆਦਿਕ ਪਾ ਕਰਕੇ ਫਿਰ ਖੇਤੀ ਪੈਦਾ ਕੀਤੀ ਜਾਂਦੀ ਸੀ। ਅੱਜ ਵਰਗੀਆਂ ਖੇਤੀਆਂ ਨਹੀਂ ਸਨ ਹੁੰਦੀਆਂ। ਕਹਿਣ ਲੱਗਾ ਮਹਾਰਾਜ, 10-10 ਮਣ ਅਨਾਜ ਨਿਕਲਦਾ ਇੱਕ ਇੱਕ ਖੇਤ ਦੇ ਵਿੱਚੋਂ, ਇਸ ਪ੍ਰਕਾਰ ਬਹੁਤਾ ਮੈਨੂੰ ਅੰਨ ਪ੍ਰਾਪਤ ਹੋਵੇਗਾ।
1: ਚਾਰ ਗਾਂਠੀ
0: ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿਧਾਂਤਾਂ ਨੂੰ ਹੀ ਭਗਤ ਸਾਹਿਬ ਜੀ ਵੀ ਕਥਨ ਕਰਦੇ ਨੇ। ਭਾਈ ਕੀ ਹੋਇਆ, ਜੇ 10-10 ਮਣ ਅਨਾਜ ਖੇਤਾਂ ਦੇ ਵਿੱਚੋਂ ਕੱਢ ਲਵੇਗਾ, ਭਾਵੇਂ 100-100 ਮਣ ਵੀ ਕਿਉਂ ਨਾ ਕੱਢ ਲਵੇ, ਅੱਜ ਇਸ ਅੰਨ ਦੇ ਕਰਕੇ 4% ਤੇਰੇ ਪੱਲੇ ਹੋ ਗਏ। ਸਾਧ ਸੰਗਤ ਜੀ, ਇਸ ਪ੍ਰਕਾਰ ਇੱਕ ਮੁਹਾਵਰਾ ਹੈ, ਕਹਿੰਦੇ ਫਲਾਣੇ ਕੋਲ 4 ਪੈਸੇ ਕੀ ਆ ਗਏ, ਬੜਾ ਅਹੰਕਾਰੀ ਹੋ ਗਿਆ। ਇਹ 4% ਇੱਕ ਮੁਹਾਵਰੇ ਦੀ ਨਿਆਈ ਜਾਣਨਾ। ਬਚਨ ਕਰਦੇ ਨੇ 4% ਅਰਥਾਤ ਧਨ ਤੇਰੇ ਕੋਲ ਹੋ ਗਿਆ ਤਾਂ ਕੀ ਹੋ ਗਿਆ, ਇਸ ਅੰਨ ਦੇ ਅਹੰਕਾਰ ਕਰਕੇ, ਇਹਨਾਂ ਟਕਿਆਂ ਦੇ ਆਉਣ ਕਰਕੇ, ਧਨ ਦੇ ਆਉਣ ਕਰਕੇ ਤੂੰ ਏਡਾ ਟੇਢਾ ਚੱਲਿਆ ਫਿਰਦਾ ਅਹੰਕਾਰ ਦੇ ਨਾਲ ਕਿ ਤੇਰੇ ਅਹੰਕਾਰ ਦਾ ਹੀ ਕੋਈ ਅੰਤ ਨਹੀਂ ਆਉਂਦਾ। ਇਸੇ ਪ੍ਰਕਾਰ ਐਡਾ ਉਹ ਨਾਮ ਆਕੜਨ ਦਾ ਵੀ ਹੈ, ਤੇਰੇ ਕੋਲ ਜਗੀਰ ਆ ਗਈ ਧਨ ਆਉਣ ਦਾ, ਤੇਰੇ ਕੋਲ ਜੋ ਤੇਰੇ ਮਨ ਦਾ ਭਾਵ ਸੀ ਉਹ ਪੂਰਾ ਹੋ ਗਿਆ, ਬਹੁਤਾ ਅੰਨ ਆਵੇਗਾ, ਧਨ ਹਾਲੇ ਆਵੇਗਾ, ਤੂੰ ਪਹਿਲਾਂ ਹੀ ਆਕੜਿਆ ਫਿਰਦਾ ਕਿ ਮੇਰੇ ਕੋਲ ਇੰਨਾ ਅੰਨ ਆ ਜਾਵੇਗਾ, ਇੰਨਾ ਧਨ ਆ ਜਾਵੇਗਾ, ਕਿਉਂ ਇੰਨਾ ਆਕੜਿਆ ਫਿਰਦਾ, ਕਿਉਂ ਇੰਨਾ ਅਹੰਕਾਰ ਕਰਦਾ ਹੈ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਫਰਮਾਉਂਦੇ ਹਨ,
1: ਬਹੁਤ ਪ੍ਰਤਾਪ ਗਾਉ ਸੋ ਪਾਏ।
0: ਕਹਿਣ ਲੱਗਾ ਭਗਤ ਸਾਹਿਬ ਜੀ, ਜਦੋਂ ਇਸ ਪ੍ਰਕਾਰ ਪਦਾਰਥ ਆਉਂਦੇ ਨੇ ਤੇ ਮਾਣ ਹੋ ਜਾਣਾ ਤੇ ਸੁਭਾਵਿਕ ਹੀ ਹੈ ਨਾ। 100 ਪਿੰਡ ਦੀ ਜਾਗੀਰ ਮਿਲੀ ਹੈ, ਜਿਹਦੇ ਕੋਲ 4 ਕਿੱਲੇ 4 ਏਕੜ ਹੋਣ, ਉਹ ਆਕੜਿਆ ਫਿਰਦਾ ਤੇ ਮਹਾਰਾਜ ਮੈਂ ਤੇ 100 ਪਿੰਡਾਂ ਦੀ ਜਾਗੀਰ ਦਾ ਮਾਲਕ ਬਣ ਗਿਆ। ਤੇ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਕੀ ਹੋਇਆ, ਬਹੁਤ ਪ੍ਰਤਾਪ ਗਾਉ ਸੋ ਪਾਏ। ਜੇ 100 ਪਿੰਡਾਂ ਦੀ ਜ਼ਗੀਰ ਤੂੰ ਪ੍ਰਾਪਤ ਕਰ ਲਈ 4 ਕੁ ਦਿਨਾਂ ਵਾਸਤੇ, ਬਹੁਤਾ ਤੇਜ ਪ੍ਰਤਾਪ ਵੀ ਜੇਕਰ ਪ੍ਰਾਪਤ ਕਰ ਲਵੇਗਾ ਤਾਂ ਕੀ ਹੋਇਆ,
1: 2 ਲੱਖ ਟਕਾ ਬਰਾਤ।
0: ਕਹਿਣ ਲੱਗਾ ਮਹਾਰਾਜ, ਇਹ ਜ਼ਗੀਰ ਕੋਈ ਛੋਟੀ ਨਹੀਂ, ਜਦੋਂ ਛਮਾਹੀ ਦੀ ਛਮਾਹੀ ਫਸਲ ਵੇਚੀ ਜਾਊ ਨਾ ਤੇ ਘੱਟ ਤੋਂ ਘੱਟ 2 ਲੱਖ ਰੁਪਈਆ ਇਸ ਜਾਗੀਰ ਦੇ ਵਿੱਚੋਂ ਮੈਨੂੰ ਉੱਪਰੋਂ ਆਵੇਗਾ। ਰੋਜ਼ੀਨਾ ਮਿਲਣਾ ਜਿਹੜਾ ਦਮਾਹਾ ਉਹ ਤੇ ਅਲੱਗ ਹੈ ਨਾ, 2 ਲੱਖ ਟਕਾ ਘੱਟੋ ਘੱਟ ਮੇਰੀ ਆਮਦਨ ਹੋਵੇਗੀ। ਉਹਨਾਂ ਸਮਿਆਂ ਦੇ ਅੰਦਰ ਸਾਧ ਸੰਗਤ ਜੀ ਸਾਲਾਨਾ ਆਮਦਨ ਗਿਣੀ ਜਾਂਦੀ ਸੀ, ਅੱਜ ਵੀ ਗਿਣੀ ਜਾਂਦੀ ਹੈ। ਤਨਖਾਹਾਂ ਭਾਵੇਂ ਮਹੀਨੇ ਦੇ ਮਹੀਨੇ ਮਿਲਦੀਆਂ ਨੇ, ਪਰ ਜਿਸ ਵੇਲੇ ਇਨਕਮ ਟੈਕਸ ਦੀ ਰਿਟਰਨ ਭਰੀ ਜਾਂਦੀ ਹੈ ਨਾ ਤੇ ਉਦੋਂ ਸਾਲਾਨਾ ਆਮਦਨ ਦੇਖੀ ਜਾਂਦੀ ਹੈ, ਐਨੂਅਲ ਇਨਕਮ ਕਿੰਨੀ ਹੈ, ਅੱਜ ਵੀ ਸਾਲਾਨਾ ਆਮਦਨ ਦੇਖੀ ਜਾਂਦੀ ਹੈ। ਕਹਿਣ ਲੱਗਾ ਜੀ, ਇਸ ਪ੍ਰਕਾਰ ਛਮਾਹੀ ਅਥਵਾ ਸਾਲ ਬਾਅਦ ਜਿਹੜਾ ਸਾਰਾ ਝਾੜ ਪ੍ਰਾਪਤ ਹੋਵੇਗਾ ਵੇਚ ਕਰਕੇ, 2 ਲੱਖ ਰੁਪਈਆ ਮੈਨੂੰ ਉੱਪਰੋਂ ਪ੍ਰਾਪਤ ਹੋਵੇਗਾ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, 2 ਲੱਖ ਟਕਾ ਬਰਾਤ। ਭਾਈ ਕੀ ਹੋਇਆ, ਬਰਾਤ ਦਾ ਅਰਥ ਹੈ ਜਗੀਰ ਵੀ ਹੈ, ਤੈਨੂੰ ਇੰਨੀ ਜਗੀਰ ਪ੍ਰਾਪਤ ਹੋ ਗਈ ਕਿ 2 ਲੱਖ ਟਕਾ ਤੈਨੂੰ ਸਾਲਾਨਾ ਅਥਵਾ ਛਮਾਹੀ ਆਮਦਨ ਹੋ ਜਾਵੇਗੀ।
1: ਦਿਵਸ 4 ਕੀ ਕਰੋ ਸਾਹਿਬੀ,
0: ਇਹ ਤੇ 4 ਕੁ ਦਿਨਾਂ ਦੀ ਸਾਹਿਬੀ ਹੈ, 4 ਕੁ ਦਿਨਾਂ ਦੀ ਮਾਲਕੀ ਹੈ, ਇਹ ਮਾਲਕੀ ਕੋਈ ਸਦੀਵੀ ਥੋੜਾ। ਜ਼ਮੀਨਾਂ ਸਦਾ ਤੋਂ ਹੀ ਇੱਥੇ ਪਈਆਂ ਨੇ, ਸਦਾ ਤੱਕ ਪਈਆਂ ਹੀ ਰਹਿਣੀਆਂ ਨੇ। ਕਿੰਨੇ ਮਾਲਕ ਇਹਨਾਂ ਦੇ ਹੋ ਗੁਜ਼ਰੇ ਨੇ ਤੇ ਕਿੰਨੇ ਹੋ ਗੁਜ਼ਰਨਗੇ, ਉਹਨਾਂ ਦਾ ਅੰਤ ਨਹੀਂ। ਪਹਿਲਾਂ ਇਹ ਜ਼ਗੀਰ ਕਿਸੇ ਹੋਰ ਦੀ ਸੀ, ਉਹ ਇਸ ਦਾ ਮਾਲਕ ਸੀ।

0: ਹੁਣ ਇਹ ਜਗੀਰ ਤੈਨੂੰ ਮਿਲ ਗਈ ਤੇ ਤੂੰ ਮਾਲਕ ਹੋ ਗਿਆ। ਚਾਰ ਕੁ ਦਿਨਾਂ ਦੀ ਸਾਹਿਬੀ, ਚਾਰ ਕੁ ਦਿਨਾਂ ਦੀ ਸਾਹਿਬੀ ਮਾਲਕੀ ਹੈ ਇਸ ਦੀ ਉੱਪਰ ਤੇਰੀ।
1: ਜੈਸੇ ਬਨ ਹਰ ਪਾਤ,
0: ਇਹ ਸਦਾ ਸਦਾ ਵਾਸਤੇ ਰਹਿਣੀ ਨਹੀਂ। ਪਹਿਲਾਂ ਮਾਲਕੀ ਕਿਸੇ ਹੋਰ ਦੀ ਸੀ, ਹੁਣ ਤੇਰੀ ਹੋ ਗਈ। ਭਾਈ ਚਾਰ ਕੁ ਦਿਨਾਂ ਦੀ ਮਾਲਕੀ ਤੂੰ ਵੀ ਕਰ ਲਾ, ਪਰ ਇਹ ਰਹਿਣੀ ਨਹੀਂ। ਮਹਾਰਾਜ ਕਿਵੇਂ ਨਹੀਂ ਰਹਿਣੀ, ਮੈਂ ਮਾਲਕ ਹਾਂ, ਮੇਰੇ ਨਾਮ ਪਟੇ ਲਿਖੇ ਗਏ ਨੇ, ਮੈਂ ਮਾਲਕ ਕਿਉਂ ਨਹੀਂ ਰਹਿਣਾ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜੈਸੇ ਬਨ ਹਰ ਪਾਤ, ਜੰਗਲ ਦੇ ਵਿੱਚ ਦਰਖਤਾਂ ਦੇ ਜਿਹੜੇ ਪੱਤੇ ਨੇ ਨਾ, ਅਥਵਾ ਇਸੇ ਪ੍ਰਕਾਰ ਬਨ ਨਾਮ ਜਲ ਦਾ ਵੀ ਹੈ, ਜਿਹੜੇ ਦਰਖਤਾਂ ਦੇ ਪੱਤੇ ਨੇ ਇਹਨਾਂ ਉੱਪਰ ਮੀਂਹ ਪੈਂਦਾ, ਪਾਣੀ ਪੈਂਦਾ, ਉਹ ਪਾਣੀ ਉੱਪਰ ਹੀ ਥੋੜ੍ਹਾ ਰੁਕਿਆ ਰਹਿੰਦਾ, ਪੱਤਿਆਂ 'ਤੇ ਪਾਣੀ ਪਈ ਜਾਂਦਾ, ਥੱਲੇ ਡਿੱਗੀ ਜਾਂਦਾ, ਉੱਤੇ ਪਈ ਜਾਂਦਾ, ਥੱਲੇ ਡਿੱਗੀ ਜਾਂਦਾ। ਇਸੇ ਪ੍ਰਕਾਰ ਇਹ ਜ਼ਮੀਨਾਂ ਨੂੰ ਪੱਤਿਆਂ ਦੀ ਨਿਆਈ ਜਾਣੋ, ਅਤੇ ਜਿਹੜੇ ਮਾਲਕ ਨੇ ਇਹਨਾਂ ਨੂੰ ਪਾਣੀ ਦੀਆਂ ਬੂੰਦਾਂ ਵਾਂਗੂ ਜਾਣੋ। ਪੱਤਿਆਂ 'ਤੇ ਬੂੰਦਾਂ ਪਈ ਜਾਂਦੀਆਂ ਅਤੇ ਡਿੱਗੀ ਜਾਂਦੀਆਂ ਨੇ, ਇਹਨਾਂ ਜਗੀਰਾਂ ਦੇ ਮਾਲਕ ਆਈ ਜਾਂਦੇ ਨੇ ਅਤੇ ਜਾਈ ਜਾਂਦੇ ਨੇ। ਇਸੇ ਪ੍ਰਕਾਰ
1: ਦਿਵਸ ਚਾਰ ਕੀ ਕਰੋ ਸਾਹਿਬੀ,
0: ਭਾਈ ਇਹ ਚਾਰ ਕੁ ਦਿਨਾਂ ਦੀ ਮਾਲਕੀ ਹੈ, ਸਦੀਵੀ ਨਾ ਜਾਣ ਇਸ ਨੂੰ।
1: ਜੈਸੇ ਬਨ ਹਰ ਪਾਤ,
0: ਜਿਸ ਪ੍ਰਕਾਰ ਬਨ ਜਿਹੜੇ ਬਨ ਦਰਖਤ ਨੇ ਇਹਨਾਂ ਨੂੰ ਬੁੱਢਾ ਦੇ ਨਾਲੋਂ ਕੱਟ ਦਿੱਤਾ ਜਾਵੇ, ਤੇ ਪਾਤ ਜਿਹੜੇ ਨੇ ਉਹਨਾਂ ਦੇ ਹਰ ਹਰੇ ਜਾਂਦੇ ਨੇ, ਅਰਥਾਤ ਸੁੱਕ ਜਾਂਦੇ ਨੇ। ਪੇਡ ਮੁੰਡਾ ਹੂੰ ਕੱਟੀਐ ਤੇ ਸਡਾਲ ਸੁਕੰਦੇ। ਇਸੇ ਪ੍ਰਕਾਰ ਇਹ ਜੀਵ ਮਾਤਾ ਦੇ ਉਦਰ ਵਿੱਚ ਤੇਰਾ ਵਾਸਾ ਸੀ, ਜਿਵੇਂ ਪੇੜ ਨੂੰ ਜੜ੍ਹ ਨਾਲੋਂ ਕੱਟਿਆ ਜਾਂਦਾ ਨਾ, ਤੇਰੇ ਸਰੀਰ ਦੀ ਜੜ੍ਹ ਤੇਰੀ ਮਾਤਾ ਦਾ ਸਰੀਰ, ਮਾਤਾ ਦਾ ਉਦਰ ਹੈ, ਤੇ ਜਨਮ ਲੈਣ ਵੇਲੇ ਤੇਰੀ ਜੜ੍ਹ ਕੱਟ ਦਿੱਤੀ ਗਈ, ਤੇਰਾ ਨਾੜੂਆ ਕੱਟ ਦਿੱਤਾ ਗਿਆ। ਤੇ ਜਿਸ ਦਰਖਤ ਦੀ ਜੜ੍ਹ ਕੱਟੀ ਜਾਵੇ ਉਹ ਕਦੋਂ ਤੱਕ ਹਰਿਆ ਰਹੇਗਾ? ਤੇਰੀ ਜੜ੍ਹ ਮਾਤਾ ਦੇ ਉਦਰ ਤੋਂ ਨਾੜੂਆ ਹੀ ਕੱਟਿਆ ਗਿਆ, ਕਦੋਂ ਤੱਕ ਹਰਿਆ ਰਹੇਗਾ? ਅਰਥਾਤ ਸਦਾ ਰਹਿਣਾ ਨਹੀਂ। ਇਹ ਸਰੀਰ ਦਰਖਤ ਦੇ ਕੱਟੇ ਜਾਣ ਤੋਂ ਉਪਰੰਤ ਥੋੜੇ ਦਿਨ ਦੀ ਹਰਿਆਵਲ ਪੱਤਿਆਂ 'ਤੇ ਨਜ਼ਰ ਆਉਂਦੀ ਹੈ, ਇਸੇ ਪ੍ਰਕਾਰ ਥੋੜੇ ਦਿਨਾਂ ਦੀ ਹਰਿਆਵਲ ਤਾਂ ਜਵਾਨੀ ਇਤਿਆਦਿਕ ਨਜ਼ਰ ਆਉਂਦੀ ਹੈ, ਸਦਾ ਰਹਿਣਾ ਨਹੀਂ। ਜਿਵੇਂ ਮੁੱਢ ਦੇ ਨਾਲੋਂ ਦਰਖਤ ਦੇ ਪੱਤੇ ਕੱਟੇ ਜਾਂਦੇ ਨੇ, ਇਵੇਂ ਭਾਈ ਇਸ ਸਰੀਰ ਨੇ ਇੱਕ ਦਿਨ ਪੱਤਿਆਂ ਦੀ ਨਿਆਈ ਸੁੱਕ ਜਾਣਾ, ਅਰਥਾਤ ਮ੍ਰਿਤੂ ਭਾਵ ਨੂੰ ਪ੍ਰਾਪਤ ਹੋ ਜਾਣਾ ਹੈ।
1: ਨਾ ਕੋ ਲੈ ਆਇਓ ਇਹੋ ਧਨ,
0: ਭਾਈ ਕਾਹਦਾ ਮਾਣ ਕਰਦਾ ਇਸ ਧਨ ਦਾ, ਜਗੀਰਾਂ ਦਾ, ਦੋ ਲੱਖ ਦੀ ਸਲਾਨਾ ਦਾ ਜਾਂ ਛਮਾਹੀ ਦੀ ਆਮਦਨ ਦਾ? ਇਹ ਧਨ ਬਹੁਤ ਲੋਕਾਂ ਨੇ ਇੱਥੇ ਹੀ ਆ ਕੇ ਪ੍ਰਾਪਤ ਕੀਤਾ ਅਤੇ ਅੰਤਕਾਲ ਇੱਥੇ ਹੀ ਛੱਡ ਗਏ। ਵੱਡੇ ਵੱਡੇ ਰਾਜੇ, ਮਹਾਰਾਜੇ, ਛਤਰਪਤੀ, ਪਾਤਸ਼ਾਹ, ਸਮਰਾਟ ਵੀ ਆਏ ਨਾ, ਅਤੇ ਯਾਦ ਰੱਖੀ ਧਨ ਨਾਲ ਲੈ ਕੇ ਕੋਈ ਨਹੀਂ ਜੰਮਿਆ, ਅਤੇ ਜਾਣ ਵੇਲੇ ਵੀ ਧਨ ਨੂੰ ਲੈ ਕੇ ਨਹੀਂ ਕੋਈ ਗਿਆ। ਖੱਫਣ ਨੂੰ ਕਦੇ ਜੇਬ ਨਹੀਂ ਹੁੰਦੀ, ਅਤੇ ਪਾਇਆ ਵੀ ਅਣਸੀਤਾ ਜਾਂਦਾ, ਜੇਬ ਵਿੱਚ ਪਾ ਕੇ ਕੁਛ ਨਾਲ ਨਹੀਂ ਲੈ ਜਾਣਾ। ਬਚਨ ਕਰਨਾ ਕਰਦੇ ਨੇ, ਨਾ ਹੀ ਤੇ ਕੋਈ ਜਨਮ ਲੈਣ ਵੇਲੇ ਇਸ ਧਨ ਨੂੰ ਨਾਲ ਲੈ ਕੇ ਆਇਆ ਹੈ। ਜਦੋਂ ਮਰ ਕੇ ਪ੍ਰਾਣੀ ਇਸ ਧਰਤੀ ਤੋਂ ਜਾਂਦੇ ਨੇ ਤੇ ਕੋਈ ਵੀ ਇਸ ਧਨ ਨੂੰ ਨਾਲ ਨਹੀਂ ਲੈ ਕੇ ਗਿਆ, ਇੱਥੇ ਹੀ ਪ੍ਰਾਪਤ ਕੀਤਾ ਤੇ ਇੱਥੇ ਹੀ ਛੱਡ ਜਾਣਾ, ਫਿਰ ਕਾਹਦਾ ਮਾਣ? ਜੇ ਤੇ ਨਾਲ ਜਾਣਾ ਹੋਵੇ, ਸਦਾ ਮਾਲਕੀ ਰਹਿਣੀ ਹੋਵੇ ਤੇ ਮਾਣ ਵੀ ਕਰੇ ਜੀਵ, ਪਰ ਇੱਥੇ ਮਾਲਕੀ ਪ੍ਰਾਪਤ ਕੀਤੀ, ਇੱਥੇ ਛੱਡ ਜਾਣੀ ਹੈ। ਚਾਰ ਕੁ ਦਿਨਾਂ ਦੀ ਮਾਲਕੀ ਦਾ ਭਾਈ ਕਾਹਦਾ ਮਾਣ ਕਰਨਾ ਹੈ?
1: ਰਾਵਣ ਹੂੰ ਤੇ ਅਧਿਕ ਛਤਰਪਤ,
0: ਕਹਿਣ ਲੱਗਾ ਜੀ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਨੇ, ਤੇਜ ਪ੍ਰਤਾਪ ਵਾਲੇ ਹੋਏ ਨੇ, ਧਨ ਵਾਲੇ ਹੋਏ ਨੇ, ਮਹਾਰਾਜ ਕੀ ਇਹ ਕਿਸੇ ਦੇ ਨਾਲ ਵੀ ਨਹੀਂ ਜਾਂਦਾ? ਤੇ ਆਪ ਜੀ ਬਚਨ ਕਰਦੇ ਨੇ, ਕਿਸੇ ਦੇ ਨਾਲ ਵੀ ਨਹੀਂ ਜਾਂਦਾ। ਮਹਾਰਾਜ ਜਦੋਂ ਸਰੀਰ ਨਾਸ਼ ਹੁੰਦਾ, ਸਭ ਕੁਝ ਇੱਥੇ ਹੀ ਛੁੱਟ ਜਾਣਾ, ਕਿਉਂਕਿ ਪ੍ਰਾਣੀ ਦੂਜਿਆਂ ਵਾਸਤੇ ਤੇ ਜਾਣਦਾ ਕਿ ਇਹਦਾ ਸਭ ਕੁਝ ਰਹਿ ਜਾਣਾ, ਪਰ ਆਪਣੇ ਵਾਸਤੇ ਕਦੇ ਨਹੀਂ ਸੋਚਦਾ ਕਿ ਜਦੋਂ ਮੈਂ ਜਾਣਾ ਤੇ ਮੇਰਾ ਵੀ ਸਭ ਕੁਝ ਇੱਥੇ ਹੀ ਛੁੱਟ ਜਾਵੇਗਾ। ਜਦੋਂ ਆਪ ਕਿਸੇ ਚੀਜ਼ ਦੀ ਸਾਹਿਬੀ ਮਾਲਕੀ ਪ੍ਰਾਪਤ ਹੁੰਦੀ ਹੈ ਨਾ, ਫਿਰ ਬੜਾ ਗਰਵ ਕਰਦਾ, ਬੜਾ ਅਹੰਕਾਰ ਕਰਦਾ, ਮੈਂ ਮਾਲਕ ਬਣ ਗਿਆ। ਸਾਧ ਸੰਗਤ ਜੀ, ਇਸ ਪ੍ਰਕਾਰ ਜਦੋਂ ਕਿਸੇ ਦੇ ਨਾਲ ਕਿਸੇ ਦਾ ਵਾਦ ਵਿਵਾਦ ਹੋ ਜਾਵੇ ਨਾ, ਤੇ ਇਸ ਪ੍ਰਕਾਰ ਉੱਚੇ ਬੋਲ ਬੋਲਦੇ ਵੀ ਲੋਕ ਸੁਣੇ ਜਾਂਦੇ ਨੇ, ਮੈਂ ਇੰਨੇ ਲੱਖਾਂ ਦਾ ਮਾਲਕ, ਮੈਂ ਇੰਨੀਆਂ ਜ਼ਮੀਨਾਂ ਦਾ ਮਾਲਕ, ਮੈਂ ਇੰਨੀ ਪ੍ਰੋਪਰਟੀ ਦਾ, ਇੰਨੀਆਂ ਗੱਡੀਆਂ ਦਾ ਮਾਲਕ, ਅਹੰਕਾਰ ਦੇ ਨਾਲ ਉੱਚੇ ਬੋਲ ਬੋਲਦੇ ਅਕਸਰ ਸੁਣੇ ਜਾਂਦੇ ਨੇ। ਤੇ ਆਪ ਜੀ ਬਚਨ ਕਰਦੇ ਨੇ, ਤੇਰੀ ਇਹ ਸੌ ਪਿੰਡਾਂ ਦੀ ਜਗੀਰ ਦੀ ਤੇ ਗੱਲ ਹੀ ਕੀ ਕਰਦਾ ਹੈ? ਰਾਵਣ ਵਰਗੇ ਵੱਡੇ ਵੱਡੇ ਦੁਨੀਆਂ ਦੇ ਉੱਪਰ ਬਾਦਸ਼ਾਹ ਹੋਏ, ਜਿਨ੍ਹਾਂ ਦਾ ਨਾਮ ਦਸ਼ਰਥ ਇਤਿਆਦਿਕ ਪਿਆ, ਇਸੇ ਪ੍ਰਕਾਰ ਦਸ਼ਾਨੰਦ ਪਿਆ। ਦਸ਼ਾਨੰਦ ਤੋਂ ਭਾਵ ਹੈ ਜਿਹੜਾ ਦਸ ਲੋਕਾਂ ਦਾ ਸਵਾਮੀ, ਦਸ ਜਿਵੇਂ ਧਰਤੀ ਇੱਕ ਲੋਕ ਹੈ, ਪਾਤਾਲ ਇੱਕ ਲੋਕ ਹੈ, ਇਵੇਂ ਜਿਹੜਾ ਦਸ ਲੋਕਾਂ ਦਾ ਮਾਲਕ ਹੋਵੇ। ਜਿਸ ਦੇ ਪੁੱਤਰ ਨੇ ਸਵਰਗ ਤੱਕ ਤੇ ਰਾਜ ਕਰ ਲਿਆ ਤਾਂ ਰਾਵਣ ਨੇ ਆਪ ਧਰਤੀ ਦੇ ਬਹੁਤ ਇਲਾਕੇ ਨੂੰ ਜਿੱਤ ਕੇ ਪਾਤਾਲ ਲੋਕ ਤੱਕ ਨੂੰ ਜਿੱਤ ਲਿਆ ਸੀ। ਇਸ ਪ੍ਰਕਾਰ ਦਸ਼ਾਨੰਦ ਕਿਹਾ ਜਾਂਦਾ ਸੀ, ਇਹ 10 ਲੋਕਾਂ ਦਾ ਮਾਲਕ ਹੈ। ਇੱਥੇ ਰਾਵਣ ਵਰਗੇ 10-10 ਲੋਕਾਂ ਦੇ ਮਾਲਕ ਚਲੇ ਗਏ ਤੇ ਨਾਲ ਕੁਛ ਨਹੀਂ ਗਿਆ। ਕਹਿਣ ਲੱਗਾ, ਜੀ ਰਾਵਣ ਹੀ ਵੱਡਾ ਹੋਇਆ ਜਾਂ ਕੋਈ ਹੋਰ ਵੀ ਵੱਡੇ ਹੋਏ ਨੇ ਜਿਹੜੇ ਖਾਲੀ ਹੱਥ ਗਏ ਹੋਣ? ਤੇ ਆਪ ਜੀ ਬਚਨ ਕਰਦੇ ਨੇ, ਰਾਵਣ ਹੂੰ ਤੇ ਅਧਿਕ ਛਤਰਪਤ। ਰਾਵਣ ਤੇ ਛਤਰਪਤੀ ਸੀ, ਰਾਵਣ ਤੋਂ ਵੀ ਵੱਡੇ ਵੱਡੇ ਛਤਰਪਤੀ ਬਾਦਸ਼ਾਹ ਹੋਏ ਨੇ। ਜਿਵੇਂ ਸਾਧ ਸੰਗਤ ਜੀ ਬਾਲੀ, ਜਦੋਂ ਰਾਵਣ ਆਪਣੀ ਜਿੱਤ ਦੀ ਮੁਹਿੰਮ ਨੂੰ ਫਤਿਹ ਕਰਨ ਵਾਸਤੇ ਚੱਲਿਆ ਤੇ ਜਾ ਕੇ ਬਾਲੀ ਦੇ ਉੱਪਰ ਹਮਲਾ ਕੀਤਾ, ਬਾਲੀ ਨੇ ਬ੍ਰਹਮਾ ਜੀ ਦੀ ਤਪੱਸਿਆ ਕਰਕੇ ਵਰ ਲਿਆ ਸੀ, ਯੁੱਧ ਭੂਮੀ ਵਿੱਚ ਜਿਹੜਾ ਵੀ ਮੇਰੇ ਨਾਲ ਜੰਗ ਕਰੇ ਉਸਦਾ ਅੱਧਾ ਬਲ ਮੇਰੇ ਵਿੱਚ ਆ ਜਾਵੇ। ਹੁਣ ਅੱਧਾ ਬਲ ਸਾਹਮਣੇ ਵਾਲੇ ਦਾ ਆ ਜਾਂਦਾ ਸੀ, ਆਪਣਾ ਇਸਦਾ ਅਮਿਤ ਬਲ ਸੀ, ਇਸ ਕਰਕੇ ਬਾਲੀ ਦੀ ਸਦਾ ਜਿੱਤ ਹੁੰਦੀ ਸੀ। ਰਾਵਣ ਨੇ ਆਪਣੇ ਬਲ ਦੇ ਅਹੰਕਾਰ ਕਰਕੇ ਕਿ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ ਤੇ ਜਿਉਂਦੇ ਜੀ ਮੈਨੂੰ ਕਿਹੜਾ ਜਿੱਤ ਲਊ, ਬੜੀਆਂ ਸ਼ਕਤੀਆਂ ਦਾ ਮਾਲਕ ਸੀ। ਬਾਲੀ ਦੇ ਨਾਲ ਆ ਕੇ ਜੰਗ ਕੀਤੀ ਨਾ, ਬਾਲੀ ਨੇ ਇਸ ਨੂੰ ਯੁੱਧ ਵਿੱਚ ਹਰਾ ਕੇ ਰਮਾਇਣ ਵਿੱਚ ਬਚਨ ਆਉਂਦਾ ਆਪਣੀ ਕਸ਼ ਵਿੱਚ ਟੰਗ ਲਿਆ। ਇਸ ਪ੍ਰਕਾਰ ਆਪ ਜਲ ਦੇ ਵਿੱਚ ਖਲੋ ਕਰਕੇ ਭਗਤੀ ਕਰਨ ਲੱਗਾ, ਤਪ ਕਰਨ ਲੱਗਾ ਤੇ 6 ਮਹੀਨੇ ਕਸ਼ ਵਿੱਚ ਹੀ ਟੰਗਿਆ ਰਿਹਾ। ਇਸ ਪ੍ਰਕਾਰ ਜਿਸ ਵੇਲੇ ਇਸ ਦੀਆਂ ਨਾਸਾਂ ਵਿੱਚ ਪਾਣੀ ਪਿਆ ਤੇ ਇਸ ਵੇਲੇ ਸਾਹ ਲੈਣਾ ਔਖਾ ਹੋਇਆ, ਗੋਤੇ ਆਉਣ ਲੱਗੇ ਨਾ, ਪਾਣੀ ਦੀ ਆਵਾਜ਼ ਹੋਈ। ਉਸ ਵੇਲੇ ਬਾਲੀ ਨੇ ਵੇਖਿਆ ਆਵਾਜ਼ ਕਿਹਦੀ ਆਉਂਦੀ ਹੈ, ਵੇਖਿਆ ਕਸ਼ ਦੇ ਵਿੱਚ ਰਾਵਣ ਟੰਗਿਆ ਪਿਆ। ਕਹਿਣ ਲੱਗਾ, ਮੈਨੂੰ ਤੇ ਚੇਤਾ ਹੀ ਭੁੱਲ ਗਿਆ ਸੀ ਤੂੰ ਹਾਲੇ ਤੱਕ ਕਸ਼ 'ਚ ਹੀ ਟੰਗਿਆ ਪਿਆ। ਇਸ ਪ੍ਰਕਾਰ ਰਾਵਣ ਤੋਂ ਵੱਡੇ ਵੱਡੇ ਛਤਰਪਤੀ ਹੋਏ ਨੇ, ਜਿਨ੍ਹਾਂ ਰਾਵਣ ਵਰਗਿਆਂ ਨੂੰ 6-6 ਮਹੀਨੇ ਕਸ਼ 'ਚ ਹੀ ਟੰਗ ਛੱਡਿਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਹੰਸਰ ਬਾਹੂ ਵੱਡਾ ਭਾਰੀ ਰਾਜਾ ਹੋਇਆ, ਜਿਸ ਨੂੰ ਸਹੰਸਰ ਦਾ ਅਰਥ 1000 ਹੁੰਦਾ, 1000 ਬਾਹਾਂ ਵਾਲਾ ਰਾਜਾ ਕਿਹਾ ਜਾਂਦਾ। ਤੇ ਇਹ ਵੀ ਕਿਹਾ ਜਾਂਦਾ ਕਿ 1000 ਬਾਹਾਂ ਜਿੰਨਾ ਉਸ ਵਿੱਚ ਜ਼ੋਰ ਸੀ ਤਾਂ ਸਹੰਸਰ ਬਾਹੂ ਕਿਹਾ ਜਾਂਦਾ। ਉਸ ਨੂੰ ਵੀ ਵਰ ਸੀ, ਕੋਈ ਤੇ ਇਸ ਨੂੰ ਜਿੱਤ ਨਹੀਂ ਸੀ ਸਕਦਾ। ਜਿਸ ਵੇਲੇ ਸਹੰਸਰ ਬਾਹੂ ਨੂੰ ਜਿੱਤਣ ਵਾਸਤੇ ਰਾਵਣ ਨੇ ਇਸ ਦੇ ਨਾਲ ਜੰਗ ਕੀਤੀ ਨਾ, ਉਸ ਨੇ ਹਰਾ ਕਰਕੇ ਇਸ ਨੂੰ ਕੈਦ ਦੇ ਵਿੱਚ ਪਾ ਲਿਆ ਸੀ। ਫਿਰ ਇਸ ਪ੍ਰਕਾਰ ਸ਼ਿਵ ਜੀ ਨੇ ਪਰਸਰਾਮ ਨੂੰ ਆਖਿਆ ਸੀ, ਮੇਰੇ ਭਗਤ ਨੂੰ ਸਹੰਸਰ ਬਾਹੂ ਨੇ ਬੰਨ ਲਿਆ, ਜਾ ਕੇ ਇਸ ਨੂੰ ਆਜ਼ਾਦ ਕਰਾ। ਫਿਰ ਇਸ ਪ੍ਰਕਾਰ ਸਾਧ ਸੰਗਤ ਜੀ, ਪਰਸਰਾਮ ਜੀ ਨੇ ਜਾ ਕੇ ਸਹੰਸਰ ਬਾਹੂ ਦੀ ਕੈਦ ਦੇ ਵਿੱਚੋਂ ਰਾਵਣ ਨੂੰ ਛਡਾਇਆ ਸੀ। ਤੇ ਜਿਸ ਵੇਲੇ ਪਾਤਾਲ ਲੋਕਾਂ ਨੂੰ ਜਿੱਤਦਿਆਂ ਹੋਇਆ 7ਵੇਂ ਪਾਤਾਲ ਵਿੱਚ ਰਾਵਣ ਪੁੱਜਾ ਸੀ ਨਾ, ਰਾਜੇ ਬਲ ਦੇ ਦੇਸ਼ ਉੱਪਰ ਹਮਲਾ ਕੀਤਾ, ਮੈਂ ਉਸ ਨੂੰ ਜਿੱਤ ਲਵਾਂ। ਤੇ ਰਾਜੇ ਬਲ ਦੇ ਲੜਕਿਆਂ ਨੇ ਇਸ ਦੇ ਨਾਲ ਜੰਗ ਕਰਕੇ ਇਸ ਨੂੰ ਫੜ ਲਿਆ, 10 ਸਿਰ ਸੀ ਨਾ, ਬੜੇ ਖੁਸ਼ ਹੋਏ। ਕਹਿਣ ਲੱਗੇ, ਇਸ ਦੀ ਦੀਵਟੀ ਬਣਾਵਾਂਗੇ, ਜਿਸ ਸਥਾਨ ਤੇ ਦੀਵਾ ਜਗਾ ਕਰਕੇ ਰੱਖਿਆ ਜਾਵੇ ਤੇ ਇਸ ਨੂੰ ਦੀਵਟੀ ਕਿਹਾ ਜਾਂਦਾ। 10 ਸਿਰਾਂ ਦੇ ਉੱਪਰ ਦੀਵੇ ਜਗਾ ਕੇ ਰੱਖ ਦਿੱਤੇ। ਕਹਿਣ ਲੱਗੇ, ਆਹ ਕੰਮ ਸੌਖਾ ਹੋ ਗਿਆ, ਬੰਦਾ ਇੱਕ ਫੜਿਆ, ਦੀਵੇ 10 ਰੱਖੇ ਜਾਂਦੇ ਨੇ, ਦੀਵਟੀ ਬਣਾ ਲਿਆ ਸੀ ਇਸ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਲਿਖਵਾਉਂਦੇ ਨੇ, ਜਿਸ ਦੇ ਅੰਦਰ ਭਗਤ ਸਾਹਿਬ ਜੀ ਬਚਨ ਕਰਦੇ ਨੇ, ਭਾਈ ਰਾਵਣ ਹੂੰ ਤੇ ਅਧਿਕ ਛਤਰਪਤ। ਰਾਵਣ ਤੋਂ ਵੱਡੇ ਵੱਡੇ ਛਤਰਪਤੀ ਪਾਤਸ਼ਾਹ, ਵੱਡੇ ਵੱਡੇ ਬਲਵਾਨ, ਬਲ ਰਾਜੇ ਦੇ ਪੁੱਤਰਾਂ ਵਰਗੇ, ਜਿਨ੍ਹਾਂ ਨੇ ਰਾਵਣ ਨੂੰ ਦੀਵਟੀ ਬਣਾ ਰੱਖਿਆ ਸੀ।
1: ਖਿਨ ਮਹਿ ਗਏ ਬਿਲਾਤ,
0: ਉਹ ਖਿਨ ਮਾਤਰ ਸਮੇਂ ਦੇ ਅੰਦਰ ਬਿਲਾਤ ਨਾਸ਼ ਹੋ ਗਏ, ਖਿਨ ਮਾਤਰ ਸਮੇਂ ਦੇ ਅੰਦਰ ਹਰੀਹਰ ਹੋ ਗਏ, ਖਿਨ ਮਾਤਰ ਸਮੇਂ ਦੇ ਅੰਦਰ ਦੁਨੀਆਂ ਤੋਂ ਚਲੇ ਗਏ। ਉਹਨਾਂ ਨੂੰ ਵੀ ਦੇਰ ਨਾ ਲੱਗੀ, ਨਾ ਰਾਵਣ ਨੂੰ ਜਾਣ ਲੱਗਿਆ ਦੇਰ ਲੱਗੀ, ਰਾਮ ਚੰਦਰ ਜੀ ਨੇ ਅਗਨੀ ਬਾਣ ਨਾਭੀ ਵਿੱਚ ਮਾਰ ਕੇ ਮਾਰਿਆ ਸੀ। ਇਸੇ ਪ੍ਰਕਾਰ ਨਾ ਬਾਲੀ ਨੂੰ ਜਾਣ ਲੱਗਿਆ ਦੇਰ ਲੱਗੀ, ਤਾੜ ਦੇ ਦਰਖਤਾਂ ਦੇ ਪਿੱਛੇ ਓਹਲੇ ਹੋ ਕੇ ਰਾਮ ਚੰਦਰ ਜੀ ਨੇ ਤੀਰ ਮਾਰ ਕੇ 1 ਤੀਰ ਨਾਲ ਹੀ ਮਾਰ ਦਿੱਤਾ ਸੀ। ਨਾ ਸਹੰਸਰ ਬਾਹੂ ਨੂੰ ਮਾਰਨ ਲੱਗਿਆ ਦੇਰ ਲੱਗੀ, ਯੁੱਧ ਭੂਮੀ ਦੇ ਵਿੱਚ ਪਰਸੁਰਾਮ ਨੇ ਤਿਸ ਨੂੰ ਮਾਰ ਦਿੱਤਾ ਸੀ। ਇਸ ਪ੍ਰਕਾਰ ਰਾਵਣ ਵਰਗੇ, ਰਾਵਣ ਸੇ ਮਹਿ ਰਾਵਣ ਸੀ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ ਨਾ, ਇਹ ਜਿਹੜਾ ਰਾਵਣ ਸੀ ਇਸ ਦੇ ਤਾਂ 10 ਸਿਰ ਸੀ, ਪਰ ਇਸ ਦਾ ਜਿਹੜਾ ਭਾਈ ਮਹਿ ਰਾਵਣ ਤੇ ਇਸ ਦੇ 10,000 ਸਿਰ ਸੀ। ਸੀਤਾ ਜੀ ਨੇ ਸ਼ਕਤੀ ਰੂਪ ਹੋ ਕਰਕੇ ਤਿਸ ਨੂੰ ਮਾਰਿਆ ਸੀ। ਰਾਵਣ ਤੋਂ ਵੱਡੇ ਵੱਡੇ ਜਿਹੜੇ ਛਤਰਪਤੀ ਸਮਰਾਟ ਨੇ, ਖਿਨ ਮਾਤਰ ਸਮੇਂ ਦੇ ਅੰਦਰ ਉਹ ਵੀ ਬਿਲਾਤ ਪਿਆਨਾ ਕਰ ਗਏ, ਬਿਲਾਤ ਤਿਨਾਂ ਦਾ ਨਾਸ ਹੋ ਗਿਆ, ਉਹ ਵੀ ਰਹੇ ਨਹੀਂ ਹਨ।
1: ਹਰ ਕੇ ਸੰਤ ਸਦਾ ਥਿਰ ਪੂਜਾ ਹੋ।
0: ਫਿਰ ਤੇ ਇਸ ਵੇਲੇ ਬੇਨਤੀ ਕੀਤੀ, ਹੈ ਭਗਤ ਸਾਹਿਬ ਜੀ, ਸਾਰੀ ਹੀ ਦੁਨੀਆਂ ਨਾਸ ਹੋ ਜਾਣ ਵਾਲੀ ਹੈ ਜਾਂ ਕੋਈ ਸਦਾ ਰਹਿਣ ਵਾਲਾ ਵੀ ਹੈ? ਜੇ ਰਹਿਣ ਵਾਲਾ ਤੇ ਕਿਰਪਾਲਤਾ ਕਰਕੇ ਦੱਸੋ ਉਹ ਕੌਣ ਜੋ ਰਹਿਣ ਵਾਲਾ ਹੈ? ਮਹਾਰਾਜ ਮੈਨੂੰ ਵੀ ਉਦਮ ਦੱਸੋ, ਉਹਨਾਂ ਵਾਂਗੂ ਉਦਮ ਕਰਕੇ ਮੈਂ ਵੀ ਸਥਿਰ ਹੋ ਜਾਵਾਂ। ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਹੇ ਭਾਈ, ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਤ ਨੇ ਨਾ, ਉਹ ਸਦਾ ਥਿਰ ਨੇ, ਸਦਾ ਸਥਿਰ ਨੇ, ਨਾਮ ਰਹਿਓ ਸਾਧੂ ਰਹਿਓ। ਸਾਧੂ ਸਦਾ ਰਹਿੰਦੇ ਨੇ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵਹੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਰਮੇਸ਼ਰ ਜੀ ਦੇ ਜਿਹੜੇ ਸੰਤ ਨੇ ਭਾਈ, ਉਹ ਸਦਾ ਸਦਾ ਸਥਿਰ ਰਹਿਣ ਵਾਲੇ ਨੇ। ਸੋ ਮਹਾਰਾਜ, ਫਿਰ ਮੈਂ ਸਥਿਰ ਕਿਵੇਂ ਹੋ ਜਾਵਾਂ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਪੂਜੋ ਭਾਈ, ਜਿਹੜੇ ਸੰਤ ਜਨ ਨੇ ਨਾ, ਪੂਜਨ ਕਰਦੇ ਨੇ ਪਰਮੇਸ਼ਰ ਜੀ ਦਾ, ਉਹਨਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਜੀ ਦਾ ਪੂਜਨ ਕਰੋ। ਪੂਜਨ ਕੀ ਕਰਨਾ ਹੈ ਜੀ? ਪੂਜੋ ਰਾਮ ਏਕ ਹੀ ਦੇਵਾ, ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਜੀ ਦੀ ਬੰਦਗੀ ਕਰਨੀ ਹੀ ਤਿਸ ਦਾ ਪੂਜਨ ਹੈ। ਇਸੇ ਪ੍ਰਕਾਰ
1: ਸੰਤ ਸਦਾ ਥਿਰ ਪੂਜਾ ਹੋ,
0: ਭਾਈ ਜਿਹੜੇ ਹਰੀ ਪਰਮੇਸ਼ਰ ਜੀ ਦੇ ਸੰਤ ਨੇ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਪਰਮੇਸ਼ਰ ਜੀ ਦਾ ਨਾਮ ਕਦੇ ਵਿਸਰਦਾ ਹੀ ਨਹੀਂ, ਤੇ ਜਿਹੜੇ ਸੰਤ ਜਨ ਸਦਾ ਬੰਦਗੀ ਕਰਦੇ ਰੋਮ ਰੋਮ ਕਰਕੇ ਨਾਮ ਤੇ ਆਉਂਦੇ ਨੇ, ਉਹਨਾਂ ਦੇ ਨਾਲ ਮਿਲ ਕਰਕੇ ਤੁਸੀਂ ਵੀ ਹਰੀ ਪਰਮੇਸ਼ਰ ਜੀ ਦਾ ਪੂਜਨ ਕਰੋ। ਤੇ ਦੂਸਰਾ ਪਹਿਲਾ ਅਰਥ ਬਣਦਾ ਜਿਹੜੇ ਸੰਤ ਜਨ ਪੂਜਦੇ ਨੇ, ਦੂਸਰਾ ਅਰਥ ਬਣਦਾ ਉਹਨਾਂ ਦੇ ਨਾਲ ਮਿਲ ਕੇ ਪੂਜਨ ਬਣੋ ਕਰੋ, ਤੇ ਤੀਜਾ ਅਰਥ ਬਣਦਾ ਐਸੇ ਜਿਹੜੇ ਸੰਤ ਜਨ ਨੇ ਨਾ, ਤਿੰਨਾਂ ਸੰਤ ਜਨਾਂ ਨੂੰ ਪੂਜਣਾ ਕਰੋ। ਜਿਨ ਨਾਨਕ ਸਤਿਗੁਰ ਪੂਜਿਆ, ਤਿੰਨ ਹਰ ਪੂਜ ਕਰਾਵਾ। ਪਰਮੇਸ਼ਰ ਜੀ ਆਪਣੇ ਸੰਤ ਜਨਾਂ ਦਾ ਪੂਜਨ ਕਰਵਾਉਂਦੇ ਨੇ। ਭਾਈ ਮਰਦਾਨਾ ਸਾਹਿਬ ਜੀਆਂ ਦੇ ਹਿਰਦੇ ਵਿੱਚ ਫੁਰਨਾ ਫੁਰਿਆ ਸੀ ਨਾ, ਕਿ ਜਿੱਥੇ ਵੀ ਜਾਂਦੇ ਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਹੀ ਪੂਜਨ ਹੁੰਦਾ, ਸਾਡੀ ਤੇ ਪੂਜਾ ਕਿਤੇ ਵੀ ਨਹੀਂ ਹੁੰਦੀ। ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਸ ਦਾ ਮਨ ਦਾ ਸੰਕਲਪ ਜਾਣ ਕੇ ਬਚਨ ਕੀਤਾ ਸੀ, ਮਰਦਾਨਾ ਜੀ ਜਿਸ ਨਗਰ ਵਿੱਚ ਹੁਣ ਜਾਵਾਂਗੇ ਨਾ, ਉਸ ਨਗਰ ਵਿੱਚ ਤੁਹਾਡਾ ਹੀ ਪੂਜਨ ਹੋਵੇਗਾ। ਸਤਿਗੁਰੂ ਜੀ ਨੇ ਐਸੀ ਕਲਾ ਵਰਤਾਈ ਸੀ, ਸਾਰੇ ਨਗਰ ਵਾਸੀਆਂ ਦੇ ਪਾਸੋਂ ਭਾਈ ਮਰਦਾਨਾ ਜੀ ਦਾ ਪੂਜਨ ਕਰਵਾਇਆ ਸੀ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਐਸੇ ਭਾਈ ਮਰਦਾਨਾ ਜੀ ਦੇ ਵਰਗੇ ਜਿਹੜੇ ਪਰਮੇਸ਼ਰ ਜੀ ਦੇ ਸੰਤ ਜਨ ਨੇ, ਉਹਨਾਂ ਨੂੰ ਪੂਜਣਾ ਕਰੋ। ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਭਾਈ ਸਾਲੋ ਜੀ ਵਰਗੇ, ਉਦੋਂ ਵੀ ਪੂਜਾ ਸੀ, ਅੱਜ ਵੀ ਪੂਜਾ ਹੈ। ਭਾਈ ਐਸੇ ਪਰਮੇਸ਼ਰ ਜੀ ਦੇ ਸੰਤ ਜਨਾਂ ਨੂੰ ਪੂਜਣਾ ਕਰੋ।
1: ਹਰ ਨਾਮ ਜਪਾਤ,
0: ਜਿਹੜੇ ਆਉਂਦੇ ਜਾਂਦੇ ਸਾਹਾਂ ਦੇ ਨਾਲ ਹਰ ਵੇਲੇ ਆਪ ਨਾਮ ਜਪਦੇ ਨੇ, ਤੇ ਜਿਹੜੇ ਵੀ ਤਿੰਨਾਂ ਦੇ ਕੋਲ ਸਤਸੰਗੀ ਚਲੇ ਜਾਂਦੇ ਨੇ, ਤਿੰਨਾਂ ਨੂੰ ਵੀ ਪਰਮੇਸ਼ਰ ਜੀ ਦਾ ਨਾਮ ਜਪਾਉਂਦੇ ਨੇ। ਸਾਧ ਸੰਗਤ ਜੀ, ਇਹ ਸੱਚੇ ਸੰਤ ਦੀ ਪਛਾਣ ਹੈ, ਜਿਹੜੇ ਤੇ ਆਪਣੀ ਸੇਵਾ 'ਚ ਹੀ ਲਾ ਛੱਡਣ, ਆਪਣੀ ਹੀ ਚਾਕਰੀ ਕਰਵਾਉਂਦੇ ਰਹਿਣ, ਫਿਰ ਉਹ ਸੱਚੇ ਸੰਤ ਨਹੀਂ, ਉਹ ਕੱਚੇ ਤੇ ਅਧੂਰੇ ਨੇ। ਸੱਚੇ ਸੰਤ ਦੀ ਪਛਾਣ ਇਹ ਹੈ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਵਾਹਿਗੁਰੂ ਜੀ ਦੀ ਬੰਦਗੀ ਕਰਾਉਂਦੇ ਨੇ ਭਾਈ, ਜੋ ਹਰ ਨਾਮ ਜਪਾਤ। ਸੰਤ ਕਿਹੜੇ ਨੇ ਜਿਨ੍ਹਾਂ ਦਾ ਪੂਜਨ ਕਰੀਏ? ਤੇ ਬਚਨ ਕਰਦੇ ਨੇ, ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਵਾਉਂਦੇ ਨੇ, ਨਾਮ ਜਪਾਉਂਦੇ ਨੇ, ਤਿੰਨਾਂ ਦਾ ਸਨਮਾਨ ਕਰੋ, ਪੂਜਨ ਕਰੋ।
1: ਜਿਨ ਕੋ ਕਿਰਪਾ ਕਰਤ ਹੈ ਗੋਬਿੰਦ।
0: ਮਹਾਰਾਜ ਜੀ, ਤਿੰਨਾਂ ਸੰਤ ਜਨਾਂ ਦੀ ਸੰਗਤ ਮਿਲਦੀ ਕਿੰਨਾਂ ਨੂੰ ਹੈ? ਸਾਰਾ ਸੰਸਾਰ ਤੇ ਸੰਗਤ ਨਹੀਂ ਕਰਦਾ। ਦੁਰਲੱਭੰ ਏਕ ਭਗਵਾਨ ਨਾਮ ਹੈ, ਨਾਨਕ ਲਭਦਿਆਂ ਸਾਧ ਸੰਗ ਕਿਰਪਾ ਪ੍ਰਭੰ। ਹਜ਼ੂਰ ਬਚਨ ਕਰਦੇ ਨੇ, ਦੁਨੀਆਂ ਦੇ ਅੰਦਰ ਕੋਈ ਵੱਡੀ ਚੀਜ਼ ਨਹੀਂ, ਕੋਈ ਦੁਰਲੱਭ ਚੀਜ਼ ਨਹੀਂ। ਧਨ ਦੀ ਪ੍ਰਾਪਤੀ ਕਰ ਲੈਣੀ, ਮਾਲ ਦੀ ਪ੍ਰਾਪਤੀ ਕਰ ਲੈਣੀ, ਰੂਪ ਦੀ ਪ੍ਰਾਪਤੀ ਕਰ ਲੈਣੀ, ਸੰਬੰਧੀਆਂ ਦਾ ਮੋਹ ਪ੍ਰਾਪਤ ਕਰ ਲੈਣਾ, ਬਹੁਤੇ ਪਦਾਰਥ ਇਕੱਠੇ ਕਰ ਲੈਣੇ, ਵਿਦਿਆ ਪੜ੍ਹ ਕੇ ਬੜੇ ਚੰਚਲ ਤੇ ਚਤਰ ਹੋ ਜਾਣਾ, ਚੰਗੇ ਚੰਗੇ ਭੋਜਨਾਂ ਦਾ ਖਾ ਲੈਣਾ, ਚੰਗੇ ਚੰਗੇ ਵਸਤਰਾਂ ਦਾ ਪਹਿਲ ਲੈਣਾ, ਇੱਥੋਂ ਤੱਕ ਕਿ ਸਵਰਗ ਦੇ ਰਾਜੇ ਵੀ ਬਣ ਜਾਣਾ। ਇਹ ਸਾਰੀਆਂ ਚੀਜ਼ਾਂ ਨੋਰਮਲ ਚੀਜ਼ਾਂ ਨੇ, ਸਧਾਰਨ ਚੀਜ਼ਾਂ ਨੇ, ਇਹ ਕੋਈ ਅਤਿਅੰਤ ਵੱਡੀ ਪ੍ਰਾਪਤੀ ਨਹੀਂ। ਤੇ ਪੰਡਿਤ ਹਰੀ ਕ੍ਰਿਸ਼ਨ ਇਸੇ ਪ੍ਰਕਾਰ ਲਾਲ ਪੰਡਿਤ ਨੇ ਤੇ ਕ੍ਰਿਸ਼ਨ ਪੰਡਿਤ ਨੇ ਪੁੱਛਿਆ ਸੀ, ਹਰੀ ਲਾਲ ਕ੍ਰਿਸ਼ਨ ਲਾਲ, ਦੋਵੇਂ ਪੰਡਿਤ ਪੁੱਛਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਫਿਰ ਕਿਰਪਾਲਤਾ ਕਰਕੇ ਦੱਸੋ ਵੱਡੀ ਵਸਤੂ ਕਿਹੜੀ ਹੈ? ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਭਾਈ ਦੁਰਲੱਭ ਤੇ ਇੱਕ ਪਰਮੇਸ਼ਰ ਜੀ ਦਾ ਨਾਮ ਹੀ ਹੈ। ਮਹਾਰਾਜ, ਇਹ ਪਰਮੇਸ਼ਰ ਜੀ ਦਾ ਨਾਮ ਕਿੱਥੋਂ ਲੱਭਦਾ? ਤੇ ਆਪ ਜੀ ਨੇ ਬਚਨ ਕੀਤਾ, ਦੁਰਲੱਭੰ ਏਕ ਭਗਵਾਨ ਨਾਮ ਹੈ, ਨਾਨਕ ਲੱਭਦਿਆਂ ਸਾਧ ਸੰਗ। ਭਾਈ ਇਹ ਸਾਧ ਸੰਗਤ ਵਿੱਚੋਂ ਜਪਣਾ ਮਿਲਦਾ ਹੈ। ਮਹਾਰਾਜ, ਸਾਧ ਸੰਗਤ ਕਦੋਂ ਹੁੰਦੀ ਏ? ਤੇ ਆਪ ਜੀ ਨੇ ਫਰਮਾਇਆ, ਕਿਰਪਾ ਪ੍ਰਭੰ, ਜਦੋਂ ਪ੍ਰਭੂ ਜੀ ਦੀ, ਪਰਮੇਸ਼ਰ ਜੀ ਦੀ ਕਿਰਪਾ ਹੁੰਦੀ ਏ, ਉਦੋਂ ਸਾਧ ਸੰਗਤ ਮਿਲਦੀ ਏ। ਸਾਧ ਸੰਗਤ ਮਿਲਦੀ ਏ, ਉਦੋਂ ਨਾਮ ਮਿਲਦਾ, ਤੇ ਨਾਮ ਹੀ ਦੁਨੀਆਂ ਅੰਦਰ ਸਭ ਤੋਂ ਦੁਰਲੱਭ ਵਸਤੂ ਹੈ, ਜੋ ਨਾ ਲੱਖੀ, ਨਾ ਹਜ਼ਾਰੀ, ਨਾ ਕਰੋੜੀ, ਨਾ ਮਿਲੀਅਨ, ਬਿਲੀਅਨ, ਟ੍ਰਿਲੀਅਨ ਦੇ ਨਾਲ ਕਿਸੇ ਕੀਮਤ ਤੇ ਹੱਥ ਨਹੀਂ ਆਉਂਦਾ। ਸੋ ਆਪ ਜੀ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਦੇ ਉੱਪਰ ਵੱਡੀ ਭਾਰੀ ਕਿਰਪਾ, ਹਰੀ ਅਕਾਲ ਪੁਰਖ ਜੀ ਨੇ ਗੋਬਿੰਦ ਪਰਮੇਸ਼ਰ ਜੀ ਨੇ ਕੀਤੀ ਹੈ
1: ਤੇ ਸਤ ਸੰਗ ਮਿਲਾਤ।
0: ਫਿਰ ਉਹਨਾਂ ਨੂੰ ਹਰੀ ਪਰਮੇਸ਼ਰ ਜੀ ਸੰਤ ਜਨਾਂ ਦੇ ਸੰਗ ਦੇ ਨਾਲ, ਸੰਤ ਜਨਾਂ ਦੀ ਸੰਗਤ ਦੇ ਨਾਲ ਮੇਲ ਦਿੰਦੇ ਹਨ। ਫਿਰ ਉਹ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਦੀ ਪ੍ਰਾਪਤੀ ਹੋਣੀ ਇਹ ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੀ ਨਿਸ਼ਾਨੀ ਹੈ। ਜਿਨ੍ਹਾਂ ਦੇ ਉੱਪਰ ਕਿਰਪਾ ਨਹੀਂ ਹੁੰਦੀ ਉਹਨਾਂ ਨੂੰ ਸੰਗਤ ਵੀ ਨਹੀਂ ਮਿਲਦੀ। ਸਾਧ ਸੰਗਤ ਜੀ ਵੱਡੇ ਭਾਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਇਆ ਦੇ ਪਾਤਰ ਬਣ ਜਾਈਏ ਤਾਂ ਸਤ ਸੰਗਤ ਤੇ ਸਤ ਸੰਗਤ ਦੁਆਰਾ ਨਾਮ ਮਿਲਦਾ ਹੈ।
1: ਮਾਤ ਪਿਤਾ ਬਨਤਾ ਸੁਤ ਸੰਪਤ।
0: ਮਹਾਰਾਜ ਨਾਮ ਤੋਂ ਬਿਨਾਂ ਕੁਝ ਹੋਰ ਸਹਾਈ ਨਹੀਂ ਹੋ ਸਕਦਾ, ਕੋਈ ਹੋਰ ਨਾਲ ਨਹੀਂ ਜਾ ਸਕਦਾ। ਇਹ ਧਨ ਨਾਲ ਚਲਾ ਜਾਂਦਾ ਹੋਵੇ ਥੋੜਾ ਬਹੁਤਾ, ਜਾਂ ਮਾਤਾ ਦਾ ਪਿਆਰ ਆਪਣੀ ਸੰਤਾਨ ਦੇ ਨਾਲ ਦੁਨੀਆਂ ਵਿੱਚ ਸਭ ਤੋਂ ਨਿਸ਼ਕਾਮ ਮੰਨਿਆ ਗਿਆ, ਇਹ ਮਾਤਾ ਦਾ ਪਿਆਰ ਜਾਂ ਮਾਤਾ ਸਾਥ ਨਹੀਂ ਦੇ ਸਕਦੀ। ਪਿਤਾ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੀ ਸੰਤਾਨ ਨੂੰ ਅਰਪਣ ਕਰ ਦਿੰਦਾ ਬਿਨਾਂ ਕਿਸੇ ਹੀਲ ਹੁੱਜਤ ਤੋਂ, ਕੀ ਉਹ ਪਿਤਾ ਵੀ ਸਾਥ ਨਹੀਂ ਜਾਂਦਾ? ਇਸੇ ਪ੍ਰਕਾਰ ਪੁੱਤਰ ਨਾਲ ਨਹੀਂ ਜਾਂਦੇ ਕਿ ਇਹ ਸੰਬੰਧੀ, ਤੇ ਧਨ ਕਿਸੇ ਪ੍ਰਕਾਰ ਸੰਪਤੀ ਨਾਲ ਨਹੀਂ ਜਾਂਦੀ। ਤੇ ਆਪ ਜੀ ਬਚਨ ਕਰਦੇ ਨੇ ਮਾਤ ਪਿਤਾ ਬਨਤਾ ਸੁਤ ਸੰਪਤ। ਭਾਈ ਇਹ ਸੰਪਤੀ, ਇਸ ਪੁੱਤਰ, ਇਹ ਮਾਤਾ ਤੇ ਪਿਤਾ ਦੱਸੋ ਕਿਸ ਦੇ ਨਾਲ ਗਏ ਨੇ? ਨਾ ਕਿਸੇ ਦੇ ਨਾਲ ਗਏ ਨੇ, ਨਾ ਕਿਸੇ ਨਾਲ ਜਾਣਗੇ, ਨਾ ਲੇਖਾ ਦੇਣ ਵੇਲੇ ਕੰਮ ਆਏ ਨੇ, ਨਾ ਆਉਣਗੇ।
1: ਨਾ ਚਲਤ ਸੰਗਾਤ।
0: ਇਹਨਾਂ ਸਾਰਿਆਂ ਦੇ ਵਿੱਚੋਂ ਅੰਤ ਨੂੰ ਕੋਈ ਵੀ ਨਾਲ ਨਹੀਂ ਜਾਂਦਾ। ਮਾਤਾ ਵੀ ਇੱਥੇ ਰਹਿ ਜਾਵੇਗੀ, ਪਿਤਾ ਵੀ ਇੱਥੇ ਰਹਿ ਜਾਵੇਗਾ, ਸੰਪਤੀ ਵੀ, ਵਿਭੂਤੀ ਤੇ ਧਨ ਸਭ ਕੁਛ ਇੱਥੇ ਨਾਲ ਰਹਿ ਜਾਣਾ, ਨਾਲ ਅੰਤ ਕਾਲ ਕੁਛ ਵੀ ਨਹੀਂ ਜਾਣਾ ਹੈ।
1: ਕਬੀਰ ਰਾਮ ਪਹਜ ਬਾਵਰੇ।
0: ਸਾਧ ਸੰਗਤ ਜੀ, ਜਨ ਸਾਧਾਰਨ ਦੇ ਮੂੰਹੋਂ ਗੱਲ ਸੁਣੀ ਜਾਵੇ ਤੇ ਬਹੁਤਾ ਪ੍ਰਭਾਵ ਨਹੀਂ ਪੈਂਦਾ, ਪਰ ਜਦੋਂ ਕਿਸੇ ਕਮਾਈ ਵਾਲੇ ਦੀ ਰਸਨਾ ਤੋਂ ਬਚਨ ਨਿਕਲਦਾ ਨਾ ਤੇ ਸੁਣਨ ਵਾਲੇ ਦੇ ਹਿਰਦੇ ਦੇ ਅੰਦਰ ਛੇਕ ਕਰ ਦਿੰਦਾ। ਤੇ ਇਸ ਵੇਲੇ ਸਾਧ ਸੰਗਤ ਜੀ, ਇਹ ਬਚਨਾਂ ਦੇ ਬਾਣ ਜਦੋਂ ਹਿਰਦੇ ਚ ਲੱਗੇ ਨਾ, ਹਿਰਦਾ ਕੰਬ ਉੱਠਿਆ ਮਨਾ। ਸਾਚੀ ਤੇ ਕਹਿੰਦੇ ਨੇ ਭਗਤ ਸਾਹਿਬ ਜੀ, ਰਾਵਣ ਵਰਗੇ ਨਾ ਰਹੇ, ਮੈਂ ਰਾਵਣ ਵਰਗੇ ਨਾ ਰਹੇ, ਬਾਲੀ ਵਰਗੇ ਨਾ ਰਹੇ, ਇੱਥੇ ਸਹੰਸਰ ਬਾਹੂ ਵਰਗੇ ਨਾ ਰਹੇ, ਹਰਨਾਕਸ਼ ਵਰਗੇ ਨਾ ਰਹੇ, ਤੇ ਤੂੰ ਕਿਹਦਾ ਪਾਣੀ ਹਾਰ ਹੈ, ਸੱਚਮੁੱਚ ਤੂੰ ਵੀ ਚੱਲਿਆ ਜਾਣਾ। ਇਹ ਸੌ ਪਿੰਡਾਂ ਦੀ ਜਗੀਰ ਇੱਥੇ ਪਈ ਰਹਿ ਜਾਣੀ ਏ, ਪਦਾਰਥ ਰਹਿ ਜਾਣੇ ਨੇ, ਮਾਤਾ ਪਿਤਾ ਨੇ ਸਾਥ ਦੇਣਾ ਨਹੀਂ, ਪੁੱਤਰਾਂ ਨੇ ਸਾਥ ਦੇਣਾ ਨਹੀਂ, ਅੱਖਾਂ ਮੀਟਦੇ ਹੀ ਉਹਨਾਂ ਨੇ ਮਾਲਕ ਬਣ ਜਾਣਾ, ਤੂੰ ਕਾਹਦਾ ਮਾਣ ਕਰਦਾ। ਮਨ ਦੇ ਅੰਦਰ ਵੈਰਾਗ ਆਇਆ ਤੇ ਇਸ ਵੇਲੇ ਵੈਰਾਗ ਮਈ ਬਚਨਾਂ ਨੂੰ ਸੁਣ ਕਰਕੇ ਪੁੱਛਦਾ, ਮਹਾਰਾਜ ਜੀ ਕਿਰਪਾਲਤਾ ਕਰੋ, ਫਿਰ ਮੈਂ ਕਿਹੜਾ ਐਸਾ ਕਾਰਜ ਕਰਾਂ ਮੈਂ ਸਫਲਾ ਹੋ ਜਾਵਾਂ, ਕਿਹੜੀ ਐਸੀ ਵਸਤੂ ਇਕੱਠੀ ਕਰ ਲਵਾਂ ਜਿਹੜੀ ਮੇਰੀ ਨਾਲ ਜਾਵੇ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਕਹਿਤ ਕਬੀਰ, ਭਗਤ ਕਬੀਰ ਸਾਹਿਬ ਜੀ ਕਹਿ ਕਰਕੇ ਫਰਮਾ ਕਰਕੇ ਬਚਨ ਕਰਦੇ, ਉਪਦੇਸ਼ ਕਰਦੇ ਨੇ, ਰਾਮ ਭਜ ਬਾਉਰੇ। ਹੇ ਮਾਇਆ ਦੇ ਮੋਹ ਵਿੱਚ ਬਾਉਰੇ ਹੋਏ ਇਨਸਾਨ, ਸੰਬੰਧੀਆਂ ਦੇ ਮੋਹ ਦੇ ਵਿੱਚ ਬਾਉਰੇ, ਕਮਲੇ ਝੱਲੇ ਪਾਗਲ ਦੀਵਾਨੇ ਮਸਤਾਨੇ ਹੋਏ ਬੇਸਮਝ ਅਗਿਆਨੀ ਪ੍ਰਾਣੀ, ਹੇ ਜਗੀਰ ਦੇ ਅਹੰਕਾਰ ਦੇ ਵਿੱਚ ਬੇਸਮਝ ਹੋ ਰਹੇ ਪ੍ਰਾਣੀ, ਪਾਗਲ ਹੋ ਰਹੇ ਪ੍ਰਾਣੀ, ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰ, ਰਾਮ ਭਜ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਨੇ ਨਾ, ਰਾਮ ਭਜ, ਰਾਮ ਭਜ, ਜਨਮ ਸਿਰਾਤ ਹੈ। ਪਰਮੇਸ਼ਰ ਜੀ ਦੇ ਨਾਮ ਦਾ ਭਜਨ ਕਰ, ਭਜਨ ਕਰ, ਭਜਨ ਕੀਤੇ ਤੋਂ ਬਿਨਾਂ ਜਨਮ ਵਿਅਰਥ ਜਾ ਰਿਹਾ। ਇਸੇ ਸਿਧਾਂਤ ਨੂੰ ਭਗਤ ਸਾਹਿਬ ਜੀ ਨੇ ਰੱਖਿਆ, ਬਾਉਰੇ, ਹੇ ਕਮਲੇ, ਹੇ ਝੱਲੇ, ਹੇ ਦੀਵਾਨੇ ਮਸਤਾਨੇ ਇਨਸਾਨ, ਰਾਮ ਜੀ ਦੇ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਕਰ, ਬੰਦਗੀ ਕਰ, ਸਿਮਰਨ ਕਰ।
1: ਜਨਮ ਅਕਾਰਥ ਜਾਤ।
0: ਜਿਸ ਜਿਸ ਸਿਮਰਨ ਤੋਂ ਬਿਨਾਂ, ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਇਹ ਜਿਹੜਾ ਜਨਮ ਹੈ ਨਾ, ਇਹ ਵਿਅਰਥ ਜਾ ਰਿਹਾ ਹੈ, ਨਿਸਫਲ ਜਾ ਰਿਹਾ ਹੈ। ਕਿਸੇ ਦਾ ਵੀ ਜਨਮ, ਕਿਸੇ ਦਾ ਵੀ ਸਮਾਂ, ਕਿਸੇ ਦੇ ਵੀ ਸਰੀਰ ਦੀ ਕੋਈ ਅਵਸਥਾ ਨਾਮ ਜਪੇ ਤੋਂ ਬਿਨਾਂ ਸਫਲ ਹੀ ਨਹੀਂ ਹੁੰਦੀ। ਇਸ ਕਰਕੇ ਜਨਮ ਅਕਾਰਥ, ਇਸ ਜਨਮ ਦੇ ਵਿੱਚ ਜਿੰਨੀ ਉਮਰਾਂ ਮਿਲੀ ਸੀ ਨਾ, ਅੱਜ ਤੱਕ ਨਾਮ ਜਪੇ ਤੋਂ ਬਿਨਾਂ ਜਿੰਨੀ ਬਤੀਤ ਹੋ ਗਈ, ਅਕਾਰਥ ਜਾਤ ਅਕਾਰਥ ਹੀ ਚਲੀ ਗਈ ਹੈ। ਤੇ ਜੇ ਅੱਗੇ ਵੀ ਨਾਮ ਨਾ ਜਪਿਆ ਤੇ ਜ਼ਿੰਦਗੀ ਦਾ ਰਹਿੰਦਾ ਬਾਕੀ ਸਮਾਂ ਵੀ ਅਕਾਰਥ ਜਾਤ ਵਿਅਰਥ ਚੱਲਿਆ ਜਾਵੇਗਾ। ਆਗੈ ਸਮਝ ਚੱਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਪਹਿਲੀ ਜਿੰਨੀ ਅਕਾਰਥ ਉਮਰਾਂ ਬੀਤ ਗਈ ਉਹ ਤੇ ਹੱਥ ਆਉਣੀ ਨਹੀਂ, ਜਿੰਨਾ ਸਮਾਂ ਤੇਰੇ ਕੋਲ ਹੈ। ਰਾਮ ਭਜ ਬਾਉਰੇ, ਹੇ ਬਾਉਰੇਪਣ ਦੇ ਅੰਦਰ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਪ੍ਰਾਣੀ, ਇਹ ਵੀ ਵਿਅਰਥ ਨਾ ਚੱਲਿਆ ਜਾਵੇ। ਰਾਮ ਜੀ ਦਾ, ਪਰਮੇਸ਼ਰ ਜੀ ਦਾ ਭਜਨ ਕਰਕੇ ਆਪਣੇ ਰਹਿੰਦੇ ਜੀਵਨ ਕਾਲ ਨੂੰ, ਰਹਿੰਦੇ ਸਮੇਂ ਨੂੰ, ਰਹਿੰਦੀ ਉਮਰਾਂ ਨੂੰ ਸਫਲਿਆ ਕਰ ਲੈਣਾ ਕਰ।
1: ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ।
0: ਸਾਧ ਸੰਗਤ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਨਮੁਖ ਵਾਹਿਗੁਰੂ ਜੀ ਦੇ ਜਸ ਨੂੰ ਉਚਾਰਨ ਕਰਦਿਆਂ ਭਗਤ ਸਾਹਿਬ ਜੀ ਫਰਮਾਨ ਕਰਦੇ ਨੇ। ਸੋ ਪਹਿਲੇ ਅਰਥ ਦੇ ਵਿੱਚ ਰਾਜਾ ਸ਼ਰਮ ਜੋ ਪਾਠ ਹੈ ਪਹਿਲਾਂ ਤੇ ਇਕੱਠਾ ਕਰਨਾ, ਇਹ ਰਾਜਾ ਸ਼ਰਮ ਅਲੱਗ ਅਲੱਗ ਪਾਠ ਨਹੀਂ, ਜੋ ਮੁਖੀ ਪਾਠ, ਪੁਰਾਤਨ ਪਾਠ, ਟਕਸਾਲੀ ਪਾਠ, ਰਾਜਾ ਸ਼ਰਮ। ਸ਼ਰਮ ਦਾ ਭਾਵ ਹੁੰਦਾ ਹੈ ਆਸ਼ਰਮ, ਹੇ ਰਾਜ ਆਸ਼ਰਮ, ਰਾਜ ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਜੋ ਆਸ਼ਰਮ ਆਪ ਦੀ ਰਾਜਧਾਨੀ ਹੈ, ਉਸ ਦੀ ਕੋਈ ਮਰਿਆਦਾ ਨਹੀਂ ਜਾਣੀ ਜਾਂਦੀ, ਇਸ ਦੀ ਪ੍ਰਾਪਤੀ ਕਿਵੇਂ ਹੋਵੇਗੀ, ਆਪ ਜੀ ਦੀ ਰਾਜਧਾਨੀ ਸੱਚਖੰਡ ਰੂਪ ਦੇਸ਼ ਦੀ ਸਰੂਪ ਰੂਪ ਦੀ ਕਿਵੇਂ ਪ੍ਰਾਪਤੀ ਹੋਵੇਗੀ, ਮਿਤ ਨਹੀਂ ਜਾਣੀ, ਇਸ ਗੱਲ ਦੀ ਮਰਿਆਦਾ ਨਹੀਂ ਜਾਣੀ ਜਾਂਦੀ। ਤੇ ਜਦੋਂ ਆਪ ਜੀ ਦੀ ਰਾਜਧਾਨੀ ਦੀ ਮਰਿਆਦਾ ਨਹੀਂ ਜਾਣੀ ਜਾਂਦੀ, ਮਿਤ ਨਹੀਂ ਜਾਣੀ ਤੇਰੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵੀ ਪ੍ਰਾਪਤੀ ਦੀ ਮਰਿਆਦਾ ਨਹੀਂ ਜਾਣੀ ਜਾਂਦੀ, ਇਸੇ ਪ੍ਰਕਾਰ
1: ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ।
0: ਤੇ ਸਾਧ ਸੰਗਤ ਜੀ, ਦੂਸਰਾ ਅਰਥ ਸ਼ਰਮ ਦਾ ਕੀਤਾ ਜਾਂਦਾ ਮੁਸ਼ਕਤ, ਬਹੁਤੀ ਮਿਹਨਤ ਕਰਨੀ, ਬਹੁਤੇ ਥਕੇਵੇਂ ਵਾਲੇ ਕਾਰਜ ਕਰਨੇ, ਬਹੁਤੀ ਤਪੱਸਿਆ ਕਰਨੀ, ਬਹੁਤੇ ਯਤਨ ਕਰਨੇ, ਬਹੁਤੇ ਸਾਧਨ ਕਰਨੇ, ਸ਼ਰਮ ਨਾਮ ਥਕੇਵੇਂ ਦਾ ਹੁੰਦਾ ਹੈ। ਹੇ ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਜਿਨ੍ਹਾਂ ਨੇ ਬਹੁਤ ਮੁਸ਼ਕਤਾਂ ਕੀਤੀਆਂ, ਜਿਨ੍ਹਾਂ ਨੇ ਬਹੁਤ ਤਪੱਸਿਆ ਕੀਤੀਆਂ, ਘਾਲਣਾ ਘਾਲੀਆਂ ਨਾ, ਮਿਤ ਨਹੀਂ ਜਾਣੀ ਤੇਰੀ, ਉਹਨਾਂ ਨੇ ਵੀ ਆਪ ਜੀ ਦੀ ਪ੍ਰਾਪਤੀ ਦੀ ਕੋਈ ਮਰਿਆਦਾ ਨਹੀਂ ਜਾਣੀ ਹੈ ਜੀਓ।
1: ਤੇਰੇ ਸੰਤਨ ਕੀ ਹਾਉ ਚੇਰੀ।
0: ਮਹਾਰਾਜ, ਇਸ ਕਰਕੇ ਮੈਂ ਜਗਿਆਸੂ ਰੂਪ ਇਸਤਰੀ ਆਪ ਜੀ ਦੇ ਸੰਤ ਜਨਾਂ ਦੀ ਚੇਰੀ ਚੇਲੀ ਬਣਦੀ ਹਾਂ, ਦਾਸੀ ਬਣਦੀ ਹਾਂ, ਜਿਹਨਾਂ ਸੰਤ ਜਨਾਂ ਨੇ ਸਿਮਰਨ ਕਰਕੇ ਪ੍ਰਾਪਤ ਕੀਤਾ, ਜਿਨ੍ਹਾਂ ਨੇ ਤਪੱਸਿਆ ਕੀਤੀ, ਸਾਧਨ ਕੀਤੇ, ਉਹਨਾਂ ਨੇ ਤੇ ਮਰਿਆਦਾ ਜਾਣੀਓ ਹੀ ਨਹੀਂ, ਪਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਪ੍ਰਾਪਤ ਕਰ ਲਿਆ, ਜਿਨ੍ਹਾਂ ਨਾਮ ਦੇ ਰਸੀਏ ਸੰਤ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਨਾ, ਮੈਂ ਉਹਨਾਂ ਦੀ ਦਾਸੀ ਬਣਦੀ ਹਾਂ। ਨਾਨਕ ਦਾਸ ਇਹੈ ਸੁਖ ਮੰਗੈ, ਮੋਕਾਉ ਕਰ ਸੰਤਨ ਕੀ ਧੂਰੇ। ਤੇਰੇ ਸੰਤਨ ਕੀ ਹੋ ਚੇਰੀ। ਮਹਾਰਾਜ, ਮੈਂ ਆਪਣੀ ਬੁੱਧੀ ਨੂੰ, ਆਪਣੀ ਸੁਰਤ ਨੂੰ ਆਪ ਜੀ ਦੇ ਸੰਤ ਜਨਾਂ ਦੀ ਚੇਲੀ, ਸੰਤ ਜਨਾਂ ਦੀ ਦਾਸੀ ਬਣਾਉਂਦਾ ਹਾਂ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਬਚਨ ਕਰਦੇ ਹਨ ਜੀ। ਸੋ ਭਗਤ ਜੀ, ਆਪ ਜੀ ਨੇ ਬਚਨ ਕੀਤਾ, ਮਿਤ ਨਹੀਂ ਜਾਣੀ ਤੇਰੀ। ਪਰਮੇਸ਼ਰ ਜੀ, ਆਪ ਜੀ ਦੀ ਮਰਿਆਦਾ ਹੀ ਨਹੀਂ ਜਾਣੀ ਜਾਂਦੀ, ਨਾ ਪ੍ਰਾਪਤੀ ਦੀ ਮਰਿਆਦਾ, ਨਾ ਇਸੇ ਪ੍ਰਕਾਰ ਵਰਤਾਰੇ ਦੀ ਮਰਿਆਦਾ। ਮਹਾਰਾਜ, ਇਸ ਵਰਤਾਰੇ ਦੀ ਮਰਿਆਦਾ ਦੇ ਨਾ ਜਾਣੇ ਜਾਣ ਤੋਂ ਭਾਵ ਕੀ ਹੈ? ਤੇ ਆਪ ਜੀ ਬਚਨ ਕਰਦੇ ਨੇ, ਭਾਈ ਜਿਵੇਂ ਸਤਿਗੁਰਾਂ ਦੇ ਬਚਨ ਨੇ ਨਾ, ਖਿਨ ਮਹਿ ਅਵਰ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ ਉੱਚਾ ਅਗਮ ਅਪਾਰੇ। ਇਸ ਪ੍ਰਕਾਰ ਪਰਮੇਸ਼ਰ ਜੀ ਦੀ ਮਰਿਆਦਾ ਹੈ, ਖਿਨ ਮਹਿ ਰਾਓ ਰੰਕ ਕਉ ਕਰੇ, ਰਾਓ ਰੰਕ ਕਰ ਡਾਰੇ। ਖਿਨ ਮਾਤਰ ਸਮੇਂ ਵਿੱਚ ਰਾਜਿਆਂ ਨੂੰ, ਭਿਖਾਰੀ ਤੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦੇ ਨੇ, ਨਹੀਂ ਮਿਤ ਜਾਣੀ ਜਾਂਦੀ ਤਿਸ ਪਰਮੇਸ਼ਰ ਦੀ। ਤੇ ਫਿਰ ਭਗਤ ਸਾਹਿਬ ਜੀ ਵੀ ਐਸੀ ਮਰਿਆਦਾ ਪਰਮੇਸ਼ਰ ਜੀ ਦੀ ਕਥਨ ਕਰਦੇ ਨੇ, ਹਸਤੋ ਜਾਏ ਸੋ ਰੋਵਤ ਆਵੈ। ਇਹ ਪ੍ਰਤੱਖ ਸੰਸਾਰ ਦੇ ਵਿੱਚ ਅੱਜ ਵੀ ਦੇਖਿਆ ਜਾਂਦਾ, ਜਿਹੜੇ ਹੱਸਦੇ ਹੱਸਦੇ ਜਾਂਦੇ ਨੇ, ਰੋਂਦੇ ਆਉਂਦੇ ਨੇ, ਖਾਸ ਕਰ ਸਭਾ ਦੇ ਵਿੱਚ, ਕਚਹਿਰੀਆਂ ਦੇ ਵਿੱਚ ਮੁਕੱਦਮਾ ਲੜਨਾ ਹੁੰਦਾ ਹੈ। ਸਾਧ ਸੰਗਤ ਜੀ, ਚੰਗੇ ਵੱਡੇ ਵੱਡੇ ਵਕੀਲ ਕੀਤੇ ਹੁੰਦੇ ਨੇ, ਤੇ ਹੱਸਦੇ ਜਾਂਦੇ ਕਚਹਿਰੀਆਂ ਦੇ ਵਿੱਚ ਵਕੀਲ ਏਡਾ ਵੱਡਾ ਕਰ ਲਿਆ, ਸਾਡੀ ਜਿੱਤ ਪੱਕੀ ਹੈ, ਪਰ ਜਦੋਂ ਕੈਦ ਹੋ ਜਾਵੇ, ਜਦੋਂ ਸਜ਼ਾ ਹੋ ਜਾਵੇ, ਜਦੋਂ ਫਾਂਸੀ ਦਾ ਹੁਕਮ ਹੋ ਜਾਵੇ, ਤੇ ਜਿਹੜੇ ਸੰਬੰਧੀ ਅਦਾਲਤਾਂ 'ਚ ਹੱਸਦੇ ਜਾਂਦੇ ਨੇ ਨਾ, ਮੁਕੱਦਮਾ ਜਿੱਤ ਕੇ ਆਵਾਂਗੇ, ਉਹ ਫਿਰ ਰੋਂਦੇ ਹੋਏ ਵਾਪਸ ਆਉਂਦੇ ਨੇ। ਹੱਸਤੋ ਜਾਏ ਸੋ ਰੋਵਤ ਆਵੈ, ਜਾਂਦੇ ਨੇ ਹੱਸਦਿਆਂ ਹੱਸਦਿਆਂ, ਪਰ ਵਾਪਸ ਆਉਂਦੇ ਨੇ ਰੋਂਦਿਆਂ ਰੋਂਦਿਆਂ। ਇਸੇ ਪ੍ਰਕਾਰ
1: ਹੱਸਤੋ ਜਾਏ ਸੋ ਰੋਵਤ ਆਵੈ।
0: ਸਾਧ ਸੰਗਤ ਜੀ, ਬੀਬੀ ਸੁਲੱਖਣੀ ਦੇ ਗ੍ਰਹਿ ਵਿਖੇ ਇੱਕ ਵੀ ਸੰਤਾਨ ਨਹੀਂ ਸੀ ਨਾ, ਪਹਿਲੇ ਜੀਵਨ ਦੇ ਵਿੱਚ ਬੇਅੰਤ ਪ੍ਰਕਾਰ ਦੇ ਯਤਨ ਕੀਤੇ, ਕਿਹਾ ਜਾਂਦਾ ਖੂਹੀ ਜਾਲ ਪਾਉਂਦੀਆਂ ਨੇ ਬੀਬੀਆਂ ਪੁੱਤਰਾਂ ਦੀ ਪ੍ਰਾਪਤੀ ਵਾਸਤੇ, ਸੰਤਾਨ ਦੀ ਪ੍ਰਾਪਤੀ ਵਾਸਤੇ, ਕਹਿ ਲਈਏ ਖੂਹੀ ਜਾਲ ਪਾਏ, ਜਿੰਨੇ ਯਤਨ ਦੁਨੀਆਂ 'ਚ ਕਹੇ ਜਾਂਦੇ ਨੇ ਸਾਰੇ ਹੀ ਕਰਕੇ ਦੇਖੇ, ਸੰਤਾਨ ਦੀ ਪ੍ਰਾਪਤੀ ਨਾ ਹੋਈ। ਕਿਸੇ ਸਿੱਖ ਨੇ 10 ਪਾਈ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਈਸ਼ਵਰ ਰੂਪ ਨੇ, ਪਰਮੇਸ਼ਰ ਜੀ ਦਾ ਸਰਗੁਰ ਸਰੂਪ ਨੇ, ਤਿੰਨਾਂ ਦੇ ਦਰ ਤੇ ਜਾ ਕੇ ਪੁੱਤਰ ਦੀ ਮੰਗ ਮੰਗ ਲੈ, ਝੋਲੀ ਭਰ ਜਾਵੇਗੀ। ਹੁਣ ਆਸ ਬੜੀ ਹੈ ਨਾ, ਸਤਿਗੁਰੂ ਜੀ ਦੇ ਦਰ ਤੋਂ, ਸਿੱਖ ਦੀ ਰਸਨਾ ਤੋਂ ਸੁਣਿਆ ਸਭ ਦੀਆਂ ਝੋਲੀਆਂ ਭਰਦੀਆਂ ਨੇ, ਮੇਰੀ ਵੀ ਕੁੱਖ ਹਰੀ ਹੋਵੇਗੀ, ਸੰਤਾਨ ਦੀ ਪ੍ਰਾਪਤੀ ਹੋਵੇਗੀ, ਗੋਦ ਹਰੀ ਹੋਵੇਗੀ। ਤੇ ਜਿਹੜੀ ਬੀਬੀ ਸੁਲੱਖਣੀ ਹੈ ਨਾ, ਹੁਣ ਹੱਸ ਤੋ ਜਾਏ, ਹੱਸਦੀ ਹੋਈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਗਈ ਹੈ, ਜਾ ਕੇ ਪੁੱਤਰ ਦੀ ਮੰਗ ਕੀਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਬੀਬੀ ਸੁਲੱਖਣੀ ਦੇ ਤਾਈ, ਹੇ ਬੀਬੀ ਤੇਰੀ ਕਿਸਮਤ ਐਸੀ ਹੈ, ਤੇਰੇ ਭਾਗ ਐਸੇ ਨੇ, ਪਰਮੇਸ਼ਰ ਜੀ ਨੇ 7 ਜਨਮਾਂ ਵਿੱਚ ਵੀ ਤੇਰੇ ਕਰਮਾਂ ਵਿੱਚ ਸੰਤਾਨ ਦਾ ਸੁੱਖ ਲਿਖਿਆ ਹੀ ਨਹੀਂ। ਤੇ ਸਾਧ ਸੰਗਤ ਜੀ ਗਈ ਸੀ ਹੱਸਦੀ, ਸੋ ਰੋਵਤ ਆਵੈ, ਰੋਂਦੀ ਹੋਈ ਵਾਪਸ ਆਈ। ਇੱਕੋ ਇੱਕ ਦਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਿਆ ਸੀ, ਇੱਥੋਂ ਵੀ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ, ਹੁਣ ਕਿਹੜੇ ਦਰ ਤੇ ਜਾਵਾਂਗੀ। ਤੇ ਰੋਂਦੀ ਹੋਈ ਨੂੰ ਤੱਕਿਆ ਭਾਈ ਗੁਰਦਾਸ ਸਾਹਿਬ ਜੀਆਂ ਨੇ, ਬਚਨ ਕੀਤਾ, ਹੈ ਬੀਬੀ ਇਸ ਦਰ ਤੇ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ, ਤੂੰ ਹੱਸਦੀ ਆਉਂਦੀ ਸੀ, ਰੋਂਦੀ ਜਾਂਦੀ ਹੈ, ਕਾਰਨ ਕੀ ਹੈ? ਕਹਿਣ ਲੱਗੀ, ਬਾਬਾ ਜੀ ਪਹਿਲਾਂ ਤੇ ਮਨ ਵਿੱਚ ਉਮੀਦ ਸੀ ਨਾ ਕਿ ਕਿਧਰੇ ਝੋਲੀ ਵਿੱਚ ਖੈਰ ਪੈ ਜਾਵੇਗੀ, ਘਰ ਦੇ ਵਿੱਚ ਔਲਾਦ ਖੇਡੇਗੀ, ਗੋਦ ਹਰੀ ਹੋ ਜਾਵੇਗੀ, ਗੋਦ ਭਰ ਜਾਵੇਗੀ। ਹੁਣ ਤੇ ਪਰਮੇਸ਼ਰ ਸਰੂਪ ਸਤਿਗੁਰਾਂ ਨੇ ਵਚਨ ਕਰ ਦਿੱਤਾ, 7 ਜਨਮਾਂ ਤੱਕ ਵੀ ਭਾਗਾਂ ਵਿੱਚ ਸੰਤਾਨ ਨਹੀਂ, ਹੁਣ ਇਸ ਜਨਮ ਤੇ ਕੀ, ਅਗਲੇ 6 ਜਨਮਾਂ 'ਚ ਹੋਰ ਵੀ ਨਹੀਂ ਹੋਣੀ। ਸਤਿਗੁਰੂ ਜੀ ਨੇ ਹੋਣ ਹਾਰ ਦੱਸੀਏ, ਭਵਿੱਖਬਾਣੀ ਕੀਤੀਏ, ਪਰਾਰਬਧ ਦੱਸੀਏ, ਤੇ ਮੇਰੀ ਤੇ ਪਰਾਰਬਧ ਹੀ ਐਡੀ ਮਾੜੀ ਹੈ। ਤੇ ਭਾਈ ਸਾਹਿਬ ਜੀ ਨੇ ਕਿਹਾ, ਬੀਬੀ ਫਿਰ ਰੋਂਦੀ ਕਿਉਂ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀ, ਕੱਲ ਫਿਰ ਦਰਸ਼ਨਾਂ ਨੂੰ ਆਵੀ, ਬੇਨਤੀ ਕਰੀ, ਮਹਾਰਾਜ ਜੇਕਰ ਮੇਰੇ ਭਾਗ ਮਾੜੇ ਨੇ ਤੇ ਵਿਧਾਤਾ ਤੇ ਤੁਸੀਂ ਹੋ ਨਾ, ਮਾੜੇ ਭਾਗਾਂ ਕਰਕੇ ਜੇ ਉੱਥੇ ਦਰਗਾਹ ਵਿੱਚ ਮੇਰੇ ਭਾਗੀ ਸੰਤਾਨ ਨਹੀਂ ਲਿਖੀ ਤੇ ਹੁਣ ਲਿਖਦੇ ਹੋ। ਤੇ ਨਾਲ ਹੀ ਜੁਗਤੀ ਦੱਸ ਦਿੱਤੀ, ਜਦੋਂ ਸਤਿਗੁਰੂ ਜੀ ਸ਼ਿਕਾਰ ਚੜਨਗੇ ਰਸਤੇ ਵਿੱਚ ਖਲੋ ਜਾਵੀ, ਨਾਲ ਸਿਆਹੀ ਦੀ ਦਿਆਤ ਦੁਆਤ ਕਲਮ ਤੇ ਕਾਗਜ਼ ਲੈ ਕੇ ਆਵੀ, ਜੇ ਸਤਿਗੁਰੂ ਜੀ ਬਚਨ ਕਰਨ ਲਿਖਣ ਦੀ ਸਮੱਗਰੀ ਨਹੀਂ, ਉਸ ਵੇਲੇ ਸਮੱਗਰੀ ਹਾਜ਼ਰ ਕਰ ਦੇਵੀ। ਤੇ ਅਗਲੇ ਦਿਨ ਫਿਰ ਇਸ ਪ੍ਰਕਾਰ ਬੀਬੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ ਹੈ, ਸਤਿਗੁਰੂ ਜੀ ਸ਼ਿਕਾਰ ਤੇ ਚੜੇ ਨੇ, ਜਾਂਦਿਆਂ ਦੇ ਘੋੜੇ ਦੀ ਵਾਗ ਬੇਨਤੀ ਕਰਕੇ ਫੜ ਲਈ, ਮਹਾਰਾਜ ਮੇਰੀ ਫਰਿਆਦ ਸੁਣਦੇ ਜਾਓ। ਮਹਾਰਾਜ ਜੀ ਨੂੰ ਫਰਿਆਦ ਕੀਤੀ, ਮਹਾਰਾਜ ਕਿਰਪਾ ਕਰਕੇ ਸੰਤਾਨ ਸੁੱਖ ਬਖਸ਼ੋ। ਸਤਿਗੁਰੂ ਜੀ ਨੇ ਬਚਨ ਕੀਤਾ, ਬੀਬੀ ਦੱਸਿਆ ਸੀ ਤੇਰੇ ਭਾਗਾਂ 'ਚ ਹੀ ਨਹੀਂ, ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ, ਲਿਖਣ ਵਾਲੇ ਉੱਥੇ ਵੀ ਤੁਸੀਂ, ਇੱਥੇ ਵੀ ਤੁਸੀਂ, ਜੇ ਮੇਰੇ ਮਾੜੇ ਭਾਗਾਂ ਕਰਕੇ ਉੱਥੇ ਨਹੀਂ ਲਿਖੀ ਤੇ ਮਹਾਰਾਜ ਸ਼ਰਨ ਪਈ ਜਾਣ ਕਰਕੇ ਹੁਣ ਲਿਖ ਦੇਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਬਚਨ ਕੀਤਾ, ਬੀਬੀ ਲਿਖਣ ਦੀ ਸਮੱਗਰੀ ਸਾਡੇ ਕੋਲ ਨਹੀਂ। ਬੀਬੀ ਨੇ ਝਾਟੀ ਕਲਮ ਸਿਆਹੀ ਅਤੇ ਇਸੇ ਪ੍ਰਕਾਰ ਕਾਗਜ਼ ਅੱਗੇ ਕਰ ਦਿੱਤਾ, ਮਹਾਰਾਜ ਸਮੱਗਰੀ ਵੀ ਹਾਜ਼ਰ ਹੈ, ਕਿਰਪਾ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਪਏ, ਕਹਿਣ ਲੱਗੇ, ਇਹ ਜੁਗਤੀ ਕਿਸਨੇ ਦੱਸੀ ਏ? ਤੇ ਭਾਈ ਗੁਰਦਾਸ ਜੀ ਵੱਲ ਇਸ਼ਾਰਾ ਕਰਕੇ ਬੀਬੀ ਕਹਿਣ ਲੱਗੀ, ਸਤਿਗੁਰੂ ਜੀ ਇਹ ਜਿਹੜੇ ਬਜ਼ੁਰਗ ਮਹਾਂਪੁਰਖ ਆਪ ਜੀਆਂ ਦੇ ਨਾਲ ਨੇ, ਇਹ ਜੁਗਤੀ ਇਹਨਾਂ ਨੇ ਦੱਸੀ ਹੈ। ਤੇ ਬਚਨ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਣ ਲੱਗੇ ਤੇ ਘੋੜੇ ਨੇ ਚਰਨ ਹਿਲਾ ਦਿੱਤਾ ਤੇ ਏਕੇ ਦਾ ਸਾਤਾ ਬਣ ਗਿਆ। ਦੂਸਰਾ ਜ਼ਿਕਰ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸ ਕੇ ਭਾਈ ਗੁਰਦਾਸ ਜੀਆਂ ਦੇ ਤਾਈਂ ਬਚਨ ਕਰਦੇ ਨੇ, ਭਾਈ ਗੁਰਦਾਸ ਜੀ ਜੇ ਜੁਗਤੀ ਦੱਸੀਏ ਤੇ ਫਿਰ ਇਹ ਵੀ ਦੱਸੋ ਹੁਣ ਪੁੱਤਰ ਕਿੰਨੇ ਬਖਸ਼ੀਏ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਦੁਨਿਆਵੀ ਲੋਕ ਨੇ, ਤੁਹਾਡੇ ਖਜ਼ਾਨੇ 'ਚ ਕਿਹੜੀ ਕਿਸੇ ਗੱਲ ਦੀ ਘਾਟ ਹੈ? ਜੇ ਅੱਜ ਇੱਕ ਪੁੱਤਰ ਦਿੱਤਾ ਨਾ, ਤੇ ਬੀਬੀ ਨੇ ਫਿਰ ਅਰਦਾਸ ਕਰਨ ਵਾਸਤੇ ਆ ਜਾਣਾ, ਸਤਿਗੁਰੂ ਜੀ ਹੁਣ ਜੋੜੀ ਬਣਾ ਦਿਓ। ਘਰਾਂ 'ਚ ਇਵੇਂ ਦੇਖਿਆ ਜਾਂਦਾ ਨਾ, ਪਹਿਲਾਂ ਦਾਦੀਆਂ ਅਰਦਾਸ ਕਰਵਾਉਂਦੀਆਂ ਨੇ, ਮਹਾਰਾਜ ਮੈਨੂੰ ਪੋਤਾ ਬਖਸ਼ੋ, ਇੱਕ ਪੋਤਾ ਆ ਜਾਵੇ, ਫਿਰ ਸਤਿਗੁਰੂ ਜੀ ਦੇ ਦਰਬਾਰ ਤੇ ਅਰਦਾਸ, ਮਹਾਰਾਜ ਹੁਣ ਜੋੜੀ ਰਲਾ ਦਿਓ। ਮਹਾਰਾਜ ਇਹਨਾਂ ਜੋੜੀਆਂ ਰਲਾਉਣ ਵਾਸਤੇ ਫਿਰ ਆ ਜਾਣਾ, ਇੱਕੇ ਵਾਰ ਹੀ ਇਹਨੇ ਬਖਸ਼ ਦਿਓ ਕਿ ਭੋਖੀ ਕੱਢ ਦਿਓ। ਮਹਾਰਾਜ ਏਕਾ ਤੇ ਪਾਉਣਾ ਹੀ ਹੈ, ਥੋੜ੍ਹੀ ਜਿਹੀ ਉੱਤੇ ਘੁੰਡੀ ਬਣਾ ਦਿਓ। ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾਲਤਾ ਕਰਕੇ 7 ਪੁੱਤਰਾਂ ਦੀ ਦਾਤ ਬਖਸ਼ੀ, ਬੀਬੀ ਤੇਰੇ ਘਰੇ 7 ਪੁੱਤਰ ਹੋਣਗੇ। ਸਮਾਂ ਪਾ ਕਰਕੇ ਬੀਬੀ ਦੇ ਘਰ ਵਿੱਚ 7 ਪੁੱਤਰਾਂ ਨੇ ਜਨਮ ਲਿਆ। ਸੋ ਭਗਤ ਸਾਹਿਬ ਜੀ ਬਚਨ ਕਰਦੇ ਨੇ, ਐਸੀ ਪਰਮੇਸ਼ਰ ਜੀ ਦੀ ਅਗਾਧ ਮਰਿਆਦਾ ਕੌਣ ਕਹਿ ਸਕੇ। ਹੱਸ ਤੋ ਜਾਏ ਸੋ ਰੋਵਤ ਆਵੈ, ਪਹਿਲੇ ਦਿਨ ਤੇ ਬੀਬੀ ਜਿਹੜੀ ਸੁਲੱਖਣੀ ਹੱਸਦੀ ਆਈ ਸੀ, ਰੋਂਦੀ ਵਾਪਸ ਗਈ।
1: ਰੋਵਤ ਜਾਏ ਸੋ ਹੱਸੈ,
0: ਤੇ ਰੋਂਦੀ ਗਈ, ਦਰਬਾਰ ਚੋਂ ਵਾਪਸ ਗਈ ਸੀ। ਭਾਈ ਗੁਰਦਾਸ ਜੀ ਨੇ ਸਿੱਖਿਆ ਦੇ ਦਿੱਤੀ, ਅਗਲੇ ਦਿਨ 7 ਪੁੱਤਾਂ ਦਾ ਵਰ ਮਿਲ ਗਿਆ। ਉਸ ਵੇਲੇ ਫਿਰ ਹੱਸਦੀ ਹੋਈ ਘਰ ਨੂੰ ਗਈ, ਆਈ ਸੀ ਰੋਂਦੀ ਤੇ ਹੱਸਦੀ ਹੋਈ ਘਰ ਨੂੰ ਗਈ, ਇੱਕ ਲੈਣ ਆਈ ਸਾ, 7 ਮਿਲ ਗਏ ਹਨ। ਭਾਈ ਇਸ ਪ੍ਰਕਾਰ ਦੀ ਮਰਿਆਦਾ ਪਰਮੇਸ਼ਰ ਜੀ ਦੀ ਕਹਿਣ ਵਿੱਚ ਨਹੀਂ ਆਉਂਦੀ। ਇਸੇ ਪ੍ਰਕਾਰ ਸਾਧ ਸੰਗਤ ਜੀ, ਵਿਸ਼ਨੂੰ ਭਗਵਾਨ ਜੀ ਦੀ ਬੜੀ ਤਪੱਸਿਆ ਕੀਤੀ, ਜੈ ਅਤੇ ਵਿਜੈ ਨੇ, ਤੇ ਭਗਵਾਨ ਜੀ ਨੇ ਵਰ ਦੇ ਦਿੱਤਾ, ਤੁਸੀਂ ਸਦਾ ਮੇਰੇ ਦਰਬਾਰ ਤੇ ਦਰਬਾਨਚੀ ਹੋਵੋਗੇ, ਵੈਕੁੰਠ ਧਾਮ ਦੇ ਦੁਆਰਪਾਲ ਹੋਵੋਗੇ। ਦੋਵੇਂ ਦੁਆਰ ਤੇ ਖੜੇ ਨੇ ਤੇ ਬ੍ਰਹਮਾ ਜੀ ਦੇ ਪੁੱਤਰ ਸਨਕ ਸਨਾਤਨ ਸੰਤ ਕੁਮਾਰ ਇਤਿਆਦਿਕ ਜਿਹੜੇ ਨੇ ਭਗਵਾਨ ਜੀ ਦੇ ਦਰਸ਼ਨ ਕਰਨੇ ਦਾ ਮਨ ਵਿੱਚ ਚਾਊ ਹੋਇਆ ਤੇ ਆ ਕਰਕੇ ਕਹਿਣ ਲੱਗੇ ਜੀ ਭਗਵਾਨ ਦੇ ਦਰਸ਼ਨਾਂ ਵਾਸਤੇ ਜਾਣਾ ਹੈ। ਜੈ ਅਤੇ ਵਿਜੈ ਨੇ ਰੋਕ ਲਿਆ, ਕਹਿਣ ਲੱਗੇ ਭਗਵਾਨ ਜੀ ਨੇ ਸਾਡੇ ਤਾਂ ਹੀ ਹੁਕਮ ਕੀਤਾ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦੇਣਾ, ਭਗਵਾਨ ਜੀ ਇਕਾਂਤ ਵਿੱਚ ਸਮਾਂ ਬਤੀਤ ਕਰਨਾ ਚਾਹੁੰਦੇ ਨੇ। ਤੇ ਇਸ ਵੇਲੇ ਤੇ ਇਹਨਾਂ ਨੇ ਆਖਿਆ ਤੁਸੀਂ ਕੌਣ ਹੁੰਦੇ ਹੋ ਸਾਨੂੰ ਰੋਕਣ ਵਾਲੇ, ਅਸੀਂ ਬ੍ਰਹਮਾ ਜੀ ਦੇ ਪੁੱਤਰ। ਜੈ ਤੇ ਵਿਜੈ ਨੇ ਦੇਖਿਆ ਇਹ ਪੰਜ ਪੰਜ ਸਾਲਾਂ ਦੇ ਬਾਲਕ ਹਾਠੀ ਕਰੀ ਜਾਂਦੇ ਨੇ ਤੇ ਇਸ ਵੇਲੇ ਅੱਗੇ ਛਟੀ ਕਰ ਦਿੱਤੀ, ਸੋਟੀ ਕਰ ਦਿੱਤੀ। ਕਹਿਣ ਲੱਗੇ ਅੱਗੇ ਨਹੀਂ ਜਾ ਸਕਦੇ ਬਾਲਕੋ, ਇੱਥੇ ਖੜੇ ਹੋਵੋ, ਭਗਵਾਨ ਜੀ ਦੀ ਆਗਿਆ ਨਹੀਂ। ਉਸ ਵੇਲੇ ਕ੍ਰੋਧ ਵਿੱਚ ਆ ਕੇ ਸਨਕਾਦਕਾਂ ਨੇ ਸਰਾਪ ਦੇ ਦੇਣਾ ਕੀਤਾ, ਸਾਨੂੰ ਭਗਵਾਨ ਜੀ ਦੇ ਦਰਸ਼ਨਾਂ ਤੋਂ ਰੋਕਦੇ ਹੋ, ਅਧਿਕਾਰੀ ਅਣ ਅਧਿਕਾਰੀ ਨਹੀਂ ਦੇਖਦੇ, ਤੁਹਾਨੂੰ ਬੈਕੁੰਠ ਧਾਮ ਦੇ ਦਰ ਤੇ ਦੁਆਰਪਾਲ ਰਹਿਣੇ ਦਾ ਕੋਈ ਹੱਕ ਨਹੀਂ, ਜਾਓ ਇੱਥੋਂ ਡਿੱਗ ਜਾਵੋ, ਧਰਤੀ ਤੇ ਜਾਵੋ, ਮ੍ਰਿਤੂ ਲੋਕ ਵਿੱਚ ਜਾਵੋ ਤੇ ਜਾ ਕੇ ਦੈਂਤਾਂ ਦੇ ਜਨਮ ਧਾਰਨ ਕਰੋ। ਤੇ ਇਸ ਵੇਲੇ ਜਦੋਂ ਸਰਾਪ ਸੁਣਿਆ ਨਾ ਤੇ ਹੱਸਦੇ ਹੱਸਦੇ ਗਏ ਵਿਸ਼ਨੂੰ ਭਗਵਾਨ ਵੱਲ, ਜਾ ਕੇ ਦੱਸਦੇ ਆ ਬਾਲਕ ਆਏ ਅਠਖੇਲੀਆਂ ਕਰਨ ਡਏ ਨੇ, ਮਜ਼ਾਕ ਕਰਦੇ ਨੇ, ਤੁਸਾਂ ਵਰ ਦਿੱਤਾ ਤੁਹਾਡੇ ਦਰ ਤੇ ਰਵਾਂਗੇ, ਤੇ ਉਹ ਸਰਾਪ ਪਏ ਦਿੰਦੇ ਨੇ ਧਰਤੀ ਤੇ ਰਾਕਸ਼ਸ ਬਣ ਕੇ ਜਨਮਾਂਗੇ। ਸਾਧ ਸੰਗਤ ਜੀ ਫਿਰ ਹੱਸਦੇ ਹੋਏ ਵਿਸ਼ਨੂੰ ਜੀ ਦੇ ਕੋਲ ਗਏ, ਭਗਵਾਨ ਜੀ ਬਾਲਕ ਆਏ ਨੇ ਇਹੋ ਜਿਹੇ ਉਪਹਾਸ ਦੇ ਬਚਨ ਕਰੀ ਜਾਂਦੇ ਨੇ। ਤੇ ਵਿਸ਼ਨੂੰ ਜੀ ਨੇ ਅੰਤਰ ਧਿਆਨ ਹੋ ਕੇ ਤੱਕਿਆ ਤੇ ਕਹਿਣ ਲੱਗੇ ਦੁਆਰਪਾਲੂ, ਉਹ ਸਾਧਾਰਨ ਬਾਲਕ ਨਹੀਂ, ਬ੍ਰਹਮਾ ਜੀ ਦੇ ਪੁੱਤਰ ਨੇ, ਜੋ ਉਹਨਾਂ ਨੇ ਸਰਾਪ ਦੇ ਦਿੱਤਾ ਧਰਤੀ ਤੇ ਜਾ ਕੇ ਰਾਕਸ਼ਸ ਬਣੋਗੇ, ਹੁਣ ਧਰਤੀ ਤੇ ਜਾ ਕੇ ਤੁਹਾਨੂੰ ਰਾਕਸ਼ਸ ਹੀ ਬਣਨਾ ਪੈਣਾ। ਸਾਧ ਸੰਗਤ ਜੀ ਤੇ ਇਸ ਵੇਲੇ ਘਬਰਾ ਗਏ, ਬੇਨਤੀ ਕਰਕੇ ਪੁੱਛਿਆ ਮਹਾਰਾਜ ਅਸੀਂ ਬਖਸ਼ੇ ਕਿਵੇਂ ਜਾਈਏ। ਤੇ ਇਸ ਵੇਲੇ ਵਿਸ਼ਨੂੰ ਜੀ ਨੇ ਆਖਿਆ ਜੇ ਤੇ ਸੱਤ ਸੰਤੋਖ ਧਾਰਨ ਕਰੋਗੇ, ਜੇ ਸੱਤਵਾਦੀ ਜੀਵਨ ਜੀਵੋਗੇ, ਸਦਾਚਾਰ ਵਾਲਾ ਜੀਵਨ ਜੀਵੋਗੇ, ਬਹੁਤ ਸਿਮਰਨ ਭਜਨ ਬੰਦਗੀ ਕਰੋਗੇ ਤੇ ਸੱਤ ਜਨਮਾਂ ਤੋਂ ਬਾਅਦ ਸਾਨੂੰ ਆ ਕੇ ਮਿਲੋਗੇ ਤੇ ਫਿਰ ਇੱਥੇ ਬੈਕੁੰਠ ਧਾਮ ਦੇ ਦੁਆਰਪਾਲ ਬਣ ਜਾਵੋਗੇ। ਤੇ ਇਸ ਵੇਲੇ ਦੋਵਾਂ ਨੇ ਬੇਨਤੀ ਕੀਤੀ, ਮਹਾਰਾਜ ਸਤਯੁਗ ਦਾ ਸਮਾਂ ਲੱਖਾਂ ਲੱਖਾਂ ਸਾਲਾਂ ਦੀ ਉਮਰਾਂ ਹੋਇਆ ਕਰਦੀ ਏ, ਸੱਤ ਜਨਮ ਤੇ ਬਹੁਤ ਲੰਬਾ ਸਮਾਂ ਹੋ ਜਾਵੇਗਾ, ਇੰਨਾ ਸਮਾਂ ਤੁਹਾਡੇ ਤੋਂ ਵਿਛੜੇ ਹੀ ਰਵਾਂਗੇ, ਮਹਾਰਾਜ ਕੋਈ ਛੇਤੀ ਮਿਲਣ ਦਾ ਯਤਨ ਦੱਸੋ। ਫਿਰ ਭਗਵਾਨ ਵਿਸ਼ਨੂੰ ਜੀ ਨੇ ਆਖਿਆ ਜੇ ਤੁਸੀਂ ਪਾਪ ਕਰਮ ਕਰੋਗੇ, ਉਪਦਰਵ ਕਰੋਗੇ, ਜ਼ੁਲਮ ਕਰੋਗੇ, ਭਗਤੀ ਕਰਨ ਵਾਲਿਆਂ ਨੂੰ ਭਗਤੀ ਤੋਂ ਰੋਕੋਗੇ, ਬਹੁਤੇ ਪਾਪ ਕਰਮ ਕਰੋਗੇ ਨਾ, ਫਿਰ ਮੈਂ ਅਵਤਾਰ ਧਾਰਨ ਕਰਕੇ ਆਪਣੇ ਹੱਥੀਂ ਤੁਹਾਨੂੰ ਮਾਰਾਂਗਾ, ਤੇ ਜੇ ਆਪਣੇ ਹੱਥੀਂ ਮਾਰਾਂਗਾ ਫਿਰ ਤਿੰਨ ਜਨਮਾਂ 'ਚ ਤੁਹਾਡਾ ਛੁਟਕਾਰਾ ਹੋ ਜਾਵੇਗਾ। ਤੇ ਜੈ ਤੇ ਵਿਜੈ ਕਹਿਣ ਲੱਗੇ ਭਗਵਾਨ ਜੀ ਪਾਪ ਤੋਂ ਤੇ ਪੁੰਨ ਤੋਂ ਅਸੀਂ ਕੀ ਲੈਣਾ, ਸਾਡਾ ਮਨੋਰਥ ਤੇ ਤੁਹਾਨੂੰ ਮਿਲਣਾ ਨਾ, ਤੇ ਜੇ ਪਾਪ ਕਰਮ ਕਰਕੇ ਛੇਤੀ ਮਿਲ ਦਿਓ ਫਿਰ ਪਾਪ ਕਰਮੀ ਕਰਾਂਗੇ। ਸਾਧ ਸੰਗਤ ਜੀ ਫਿਰ ਇਸੇ ਪ੍ਰਕਾਰ ਦੋਵਾਂ ਨੇ ਜਨਮ ਲਿਆ, ਪਹਿਲਾਂ ਰਾਵਣ ਵਾਹਿਗੁਰੂ ਪਹਿਲਾਂ ਹਰਨਾਕਸ਼ ਤੇ ਹਿਰਨਾਕਸ਼ਪ ਬਣੇ, ਫਿਰ ਦੂਸਰੀ ਵਾਰ ਇਹ ਰਾਵਣ ਅਤੇ ਕੁੰਭਕਰਨ ਬਣੇ, ਤੇ ਤੀਸਰੀ ਵਾਰ ਇਹ ਕੰਸ ਅਤੇ ਕੇਸੀ ਬਣੇ। ਤਿੰਨੇ ਵਾਰ ਭਗਵਾਨ ਜੀ ਨੇ ਅਵਤਾਰ ਧਾਰਨ ਕਰਕੇ ਆਪਣੇ ਹੱਥੀਂ ਇਹਨਾਂ ਨੂੰ ਮਾਰਿਆ ਤੇ ਤਿੰਨ ਜਨਮ ਪੂਰੇ ਹੋਣ ਤੇ ਫਿਰ ਬੈਕੁੰਠ ਧਾਮ ਦੇ ਦੁਆਰਪਾਲ ਬਣੇ। ਇਸ ਪ੍ਰਕਾਰ ਗਏ ਹੋਏ ਸੀ ਹੱਸਦੇ ਹੋਏ ਕਿ ਬੱਚਿਆਂ ਦਾ ਸਰਾਪ ਸਾਨੂੰ ਕੀ ਕਰੇਗਾ, ਪਰ ਜਿਸ ਵੇਲੇ ਵਿਸ਼ਨੂੰ ਜੀ ਨੇ ਕਹਿ ਦਿੱਤਾ ਨਾ ਇਹਨਾਂ ਦਾ ਸਰਾਪ ਪੂਰਾ ਹੋਵੇਗਾ, ਫਿਰ ਦੁਆਰ ਤੇ ਦੁਆਰਪਾਲ ਜੈ ਤੇ ਵਿਜੈ ਬ੍ਰਹਮਾ ਜੀ ਦੇ ਪੁੱਤਰਾਂ ਦੇ ਕੋਲ ਰੋਂਦੇ ਹੋਏ ਆਏ। ਇਸ ਪ੍ਰਕਾਰ ਗਏ ਸੀ ਹੱਸਦੇ ਹੱਸਦੇ ਤੇ ਰੋਂਦੇ ਹੋਏ ਵਾਪਸ
1: ਆਏ।
0: ਇਸ ਪ੍ਰਕਾਰ ਵਿਸ਼ਨੂੰ ਜੀ ਆਏ, ਵਿਸ਼ਨੂੰ ਜੀ ਨੇ ਆ ਕਰਕੇ ਇਹਨਾਂ ਦਾ ਕ੍ਰੋਧ ਸ਼ਾਂਤ ਕੀਤਾ। ਭਾਈ ਗੁਰਦਾਸ ਜੀ ਨੇ ਲਿਖਿਆ ਭਾਵੇਂ ਬਾਲਕ ਸੀ ਪਰ ਮਾਇਆ ਨੇ ਇਹਨਾਂ ਨੂੰ ਵੀ ਤੰਗ ਕੀਤਾ, ਕਿਉਂਕਿ ਬਾਲਕਾਂ ਦਾ ਤੇ ਸੁਭਾਅ ਨਹੀਂ ਨਾ ਸਰਾਪ ਦੇਣਾ, ਜੇ ਅੱਗੇ ਸੋਟੀ ਕਰ ਦਿੱਤੀ ਸੀ, ਡੰਡਾ ਕਰ ਦਿੱਤਾ ਸੀ, ਬਾਲਕ ਦਾ ਸੁਭਾਅ ਹੁੰਦਾ ਜਾਂ ਥੱਲਿਓਂ ਦੀ ਲੱਗਦਾ ਜਾਂ ਉੱਤੋਂ ਦੀ ਟੱਪਦਾ, ਪਰ ਇਹਨਾਂ ਨੇ ਸਰਾਪ ਦੇ ਦਿੱਤਾ। ਸਰਾਪ ਵਿੱਚ ਐਸੇ ਇਹਨਾਂ ਦੇ ਹਿਰਦੇ ਤਪੇ ਇੱਕ ਪਹਿਰ ਤੱਕ, ਤਿੰਨ ਘੰਟਿਆਂ ਤੱਕ ਕ੍ਰੋਧ ਦੀ ਅੱਗ ਵਿੱਚ ਸੜਦੇ ਰਹੇ। ਫਿਰ ਭਗਵਾਨ ਵਿਸ਼ਨੂੰ ਜੀ ਨੇ ਜਾਣਿਆ ਇਹ ਤੇ ਕ੍ਰੋਧ ਛੱਡਦੇ ਹੀ ਨਹੀਂ, ਨੰਗੇ ਪੈਰੀ ਦੌੜੇ ਆਏ ਵਿਸ਼ਨੂੰ ਜੀ ਤੇ ਆ ਕਰਕੇ ਕਹਿਣ ਲੱਗੇ ਇਹਨਾਂ ਕ੍ਰੋਧ ਕਿਉਂ ਧਾਰਨ ਕੀਤਾ ਹੈ। ਕਹਿਣ ਲੱਗੇ ਭਗਵਾਨ ਜੀ ਤੁਹਾਡੇ ਦਰਸ਼ਨ ਜੀ ਸਾਨੂੰ ਨਹੀਂ ਕਰਨ ਦਿੰਦੇ, ਤੇ ਇਸ ਵੇਲੇ ਭਗਵਾਨ ਜੀ ਨੇ ਨੰਗੇ ਚਰਨ ਦਿਖਾਏ। ਕਹਿਣ ਲੱਗੇ ਬਾਲਕੋ ਤੁਹਾਡੇ ਸਨਮਾਨ ਵਾਸਤੇ ਅਸੀਂ ਖੁਦ ਆਪ ਬਿਨਾਂ ਜੋੜਾ ਪਾਏ ਤੋਂ ਨੰਗੇ ਚਰਨੀ ਦੌੜ ਕੇ ਆਏ ਹਾਂ, ਹੁਣ ਤੇ ਸ਼ਾਂਤ ਹੋ ਜਾਵੋ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਦਾ ਫਿਰ ਕ੍ਰੋਧ ਸ਼ਾਂਤ ਕੀਤਾ ਸੀ। ਸੋ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ ਇਸ ਪ੍ਰਕਾਰ ਰੋਵਤ ਜਾਏ ਸੋ ਹੱਸੈ। ਸੋ ਇਹ ਜਿਹੜੇ ਸਰਾਪ ਨੂੰ ਪ੍ਰਾਪਤ ਕਰਕੇ ਹੱਸਦੇ ਗਏ ਸਨ, ਰੋਂਦੇ ਆਏ, ਤੇ ਜਿਸ ਵੇਲੇ ਵਿਸ਼ਨੂੰ ਜੀ ਨੇ ਵਰ ਦੇ ਦਿੱਤਾ ਨਾ ਤਿੰਨ ਜਨਮਾਂ ਦੇ ਵਿੱਚ ਫਿਰ ਸਾਨੂੰ ਆਣ ਮਿਲੋਗੇ, ਗਏ ਸੀ ਰੋਂਦੇ ਹੋਏ ਤੇ ਹੱਸਦੇ ਹੋਏ ਵਾਪਸ ਆਏ, ਹੁਣ ਕੋਈ ਗੱਲ ਨਹੀਂ ਛੇਤੀ ਛੁਟਕਾਰਾ ਹੋ ਜਾਵੇਗਾ, ਤਿੰਨ ਜਨਮ ਪਾਪ ਹੀ ਕਰਾਂਗੇ ਤੇ ਭਗਵਾਨ ਜੀ ਦੇ ਨਾਲ ਫਿਰ ਆਣ ਮਿਲਾਂਗੇ। ਐਸੀ ਪਰਮੇਸ਼ਰ ਜੀ ਦੀ ਲੀਲਾ, ਜਿਹੜੇ ਵਸਦੇ ਹੁੰਦੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਉਜਾੜ ਦਿੰਦੇ ਨੇ। ਕੌਰਵ ਵਸਦੇ ਸੀ ਨਾ, ਹਸਤਨਾਪੁਰ ਦੇ ਮਾਲਕ ਸੀ, ਮਹਾਭਾਰਤ ਦਾ ਵੱਡਾ ਭਾਰੀ ਯੁੱਧ ਹੋਇਆ ਤੇ ਜਿਸ ਵੇਲੇ ਕ੍ਰਿਸ਼ਨ ਭਗਵਾਨ ਜੀ ਸ਼ਾਂਤੀ ਦੂਤ ਬਣ ਕੇ ਗਏ ਸੀ, ਆਖਿਆ ਸੀ ਦੁਰਯੋਧਨ ਨੂੰ, ਪਾਂਡਵ ਮੇਰੀ ਆਗਿਆ ਦੇ ਵਿੱਚ ਨੇ, ਜੋ ਵੀ ਬਚਨ ਮੈਂ ਕਹਿ ਦੇਵਾਂਗਾ ਮੇਰੇ ਬਚਨ ਨੂੰ ਉਲੱਦਣਗੇ ਨਹੀਂ, ਉਹ ਮੰਨਣਗੇ। ਇਸ ਪ੍ਰਕਾਰ ਇਹ ਦੁਰਯੋਧਨ ਉਹਨਾਂ ਨੂੰ ਪਾਂਡਵ ਪੰਜ ਪਿੰਡੀ ਦੇ ਦੇ, ਪੰਜ ਪਿੰਡਾਂ ਦੀ ਜਾਗੀਰ ਹੀ ਦੇ ਦੇ, ਜਿੰਨਾ ਕੁ ਉਸ ਤੋਂ ਉਹਨਾਂ ਨੂੰ ਧਾਨ ਇਤਿਆਦਿਕ ਫਸਲ ਪ੍ਰਾਪਤ ਹੋਵੇਗੀ, ਆਪਣਾ ਗੁਜ਼ਾਰਾ ਕਰ ਲੈਣਗੇ। ਤੇ ਇਸ ਵੇਲੇ ਦੁਰਯੋਧਨ ਨੇ ਅਹੰਕਾਰ ਦੇ ਨਾਲ ਆਖਿਆ ਸੀ, ਤੁਸੀਂ ਤੇ ਪੰਜ ਪਿੰਡਾਂ ਦੀ ਗੱਲ ਕਰਦੇ ਹੋ, ਸੂਈ ਦੇ ਨੱਕੇ ਜਿੰਨੀ ਭੂਮੀ ਵੀ ਉਹਨਾਂ ਨੂੰ ਮੈਂ ਨਹੀਂ ਦੇਣੀ, ਉਹਨਾਂ ਨੂੰ ਇਵੇਂ ਹੀ ਭਿੱਖ ਮੰਗੇ ਰੱਖਣਾ। ਵੱਡਾ ਭਾਰੀ ਯੁੱਧ ਹੋਇਆ, ਯੁੱਧ ਦੇ ਵਿੱਚ ਸਾਰੇ 100 ਦੇ 100 ਕੌਰਵ ਮਾਰੇ ਗਏ ਤੇ ਇਸ ਪ੍ਰਕਾਰ ਜਿਹੜੇ ਵਸਦੇ ਸਨ ਹਸਤਨਾਪੁਰ ਦੇ ਵਿੱਚ ਉਹ ਉੱਜੜ ਗਏ, ਉਜਾੜ ਪੈ ਗਈ, ਅਰਥਾਤ ਸਾਰੇ ਦੇ ਸਾਰੇ ਮਾਰੇ ਗਏ।
1: ਉਜਰ ਹੋਏ ਸੋ ਬਸਾ,
0: ਜਿਹੜੇ ਪਾਂਡਵ ਜੂਆ ਖੇਡ ਕੇ ਸਭ ਕੁਛ ਰਾਜਭਾਗ ਹਾਰ ਗਏ ਸਨ, ਉੱਜੜ ਗਏ ਸਨ, 12 ਸਾਲ ਦਾ ਬਨਵਾਸ ਭੋਗਿਆ, 1 ਸਾਲ ਦਾ ਅਗਿਆਤਵਾਸ ਤਿਨ੍ਹਾਂ ਨੇ ਸਹਾਰਨਾ ਕੀਤਾ ਤੇ ਫਿਰ ਵੀ ਰਾਜਭਾਗ ਇਤਿਆਦਿਕ ਤਾਂ ਦੂਰ ਦੀ ਗੱਲ ਹੈ, ਪੰਜ ਪਿੰਡਾਂ ਦੀ ਵੀ ਪ੍ਰਾਪਤੀ ਨਾ ਹੋਈ। ਉਜੜੇ ਫਿਰਦੇ ਸਨ, ਰੋਵਹਿ ਪਾਂਡਵ ਭਏ ਮਜੂਰ, ਜਿਨ ਕਹਿ ਸਵਾਮੀ ਰਹਿਤ ਹਦੂਰ। ਇਸ ਪ੍ਰਕਾਰ ਵੈਰਾਟ ਰਾਜੇ ਦੇ ਕੋਲ ਭੇਸ ਬਦਲ ਕੇ ਇੱਕ ਰਾਜ ਮਜ਼ਦੂਰੀ ਕੀਤੀ, ਨੌਕਰ ਹੋਏ ਸਨ ਜਿਹੜੇ ਉਜੜੇ ਫਿਰਦੇ ਸਨ ਨਾ। ਵੱਡਾ ਭਾਰੀ ਮਹਾਭਾਰਤ ਦਾ ਯੁੱਧ ਹੋਇਆ, ਫਿਰ ਇਹਨਾਂ ਨੇ ਜਿੱਤ ਕੇ ਰਾਜ ਭਾਗ ਪ੍ਰਾਪਤ ਕੀਤਾ, ਹਸਤਨਾਪੁਰ ਦੇ ਉੱਪਰ ਰਾਜ ਇਹਨਾਂ ਨੇ ਸਥਾਪਿਤ ਕੀਤਾ। ਇਸ ਪ੍ਰਕਾਰ ਦਿੱਲੀ ਦੇ ਵਿੱਚ ਅੱਜ ਵੀ ਇਹਨਾਂ ਦਾ ਕਿਲਾ ਮੌਜੂਦ ਹੈ ਜਿੱਥੇ ਰਾਜ ਕਰਦੇ ਸਨ। ਜਿਹੜੇ ਉਜੜੇ ਹੋਏ ਫਿਰਦੇ ਸਨ ਉਹ ਰਾਜ ਭਾਗ ਦੇ ਮਾਲਕ ਬਣ ਗਏ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਸ ਵੇਲੇ ਪੰਜਾਬ ਦੇ ਅੰਦਰ ਕਾਲਾ ਦੌਰ ਆਇਆ ਨਾ, ਸਰਕਾਰ ਨੇ ਸਿੱਖਾਂ ਦਾ ਘਾਣ ਕਰਨ ਵਾਸਤੇ ਮੁੱਖ ਮੰਤਰੀ ਬੇਅੰਤੇ ਨੂੰ ਬਣਾ ਦਿੱਤਾ। KPS ਗਿੱਲ ਜਿਹੜਾ ਸੀ DGP ਬਣ ਗਿਆ, ਸਾਰੀ ਪੰਜਾਬ ਦੀ ਪੁਲਿਸ ਦਾ ਮੁਖੀ ਬਣ ਗਿਆ। ਬਹੁਤ ਝੂਠੇ ਮੁਕਾਬਲੇ ਕੀਤੇ, ਲਗਭਗ 2.5 ਲੱਖ ਨੌਜਵਾਨ ਪੰਜਾਬ ਦੇ ਝੂਠੇ ਮੁਕਾਬਲਿਆਂ 'ਚ ਮਾਰੇ ਗਏ। ਸਾਧ ਸੰਗਤ ਜੀ, ਜਿਹੜੇ ਪੁਲਿਸ ਵਾਲੇ, ਜਿਹੜੇ ਅਧਿਕਾਰੀ, ਜਿਹੜੇ ਆਫਿਸਰ ਤੇ ਜਿਹੜੇ ਬੇਅੰਤੇ ਬੁੱਚੜ ਵਰਗੇ ਚੰਗੀਆਂ ਕੋਠੀਆਂ ਤੇ ਵੱਡਿਆਂ ਬੰਗਲਿਆਂ ਦੇ ਅੰਦਰ ਵੱਸਦੇ ਸਨ, ਸਾਧ ਸੰਗਤ ਜੀ, ਤਰੱਕੀਆਂ ਕਰਨ ਵਾਸਤੇ ਨਾ ਝੂਠੇ ਮੁਕਾਬਲੇ ਬਣਾਏ ਗਏ। ਜਿੰਨੇ ਵੱਧ ਕੋਈ ਮੁਕਾਬਲੇ ਕਰਕੇ ਨੌਜਵਾਨਾਂ ਨੂੰ ਮਾਰੇਗਾ, ਓਨੀਆਂ ਤਰੱਕੀਆਂ ਮਿਲਣਗੀਆਂ। ਤਰੱਕੀਆਂ ਦੇ ਲੋਭ ਵਿੱਚ ਫਸਿਆ ਹੋਇਆ ਇੱਕ ਮੱਖਣ ਸਿੰਘ ਨਾਮ ਦਾ DSP ਹੋਇਆ, ਉਹਦੇ ਬੁੱਚੜਪੁਣੇ ਕਰਕੇ ਉਸਦਾ ਨਾਮ ਪੰਜਾਬ ਦੇ ਅੰਦਰ ਜਲਾਦ ਚੱਲਦਾ ਹੈ ਤੇ ਇਸ ਨੂੰ ਸਾਰੇ ਮੱਖਣ ਜਲਾਦ ਕਹਿ ਕੇ ਸਾਰੀ ਸਿੱਖ ਕੌਮ ਉਸ ਨੂੰ ਮੱਖਣ ਜਲਾਦ ਹੀ ਕਹਿੰਦੀ ਹੈ। ਸਾਧ ਸੰਗਤ ਜੀ, ਸਬ ਇੰਸਪੈਕਟਰ ਸੀ, ਮਨ ਵਿੱਚ ਲਾਲਚ ਆਇਆ ਮੋਢੇ ਤੇ ਫੀਤੀਆਂ ਵੱਧ ਜਾਣ, ਇਹ ਸਟਾਰ ਲੱਗ ਜਾਣ, ਬਹੁਤੀ ਮੇਰੀ ਤਰੱਕੀ ਹੋ ਜਾਵੇ, ਕਿਵੇਂ ਤਰੱਕੀ ਕਰਾਵਾਂ। ਉਹਨਾਂ ਸਮਿਆਂ ਦੇ ਅੰਦਰ ਸਰਕਾਰ ਨੇ ਨਾ ਏਜੰਸੀਆਂ ਨੂੰ ਐਸੇ ਹੁਕਮ ਦਿੱਤੇ ਸਨ ਕਿ ਖਾੜਕੂਆਂ ਵਾਲੇ ਭੇਸ ਵਿੱਚ ਆ ਕੇ ਰਾਤ ਨੂੰ ਪੁਲਿਸ ਦੇ ਟੱਬਰ ਮਾਰ ਦਿਓ, ਇਸ ਤਰੀਕੇ ਦੇ ਨਾਲ ਜਿਹੜੀ ਸਾਰੀ ਪੁਲਿਸ ਹੈ ਖਾੜਕੂਆਂ ਦੀ ਵੈਰੀ ਬਣ ਜਾਵੇਗੀ। ਤੇ ਬਹੁਤ ਸਾਰੇ ਸਰਕਾਰੀ ਬੰਦਿਆਂ ਨੇ, ਏਜੰਸੀਆਂ ਦੇ ਬੰਦਿਆਂ ਨੇ ਪੁਲਿਸ ਵਾਲਿਆਂ ਦੇ ਪਰਿਵਾਰ ਮਾਰੇ ਤੇ ਜਾਣ ਲੱਗਿਆ ਕਹਿ ਦੇਣਾ ਫਲਾਣੇ ਖਾੜਕੂ ਅਤੇ ਫਲਾਣੇ ਜਥੇਬੰਦੀ ਦੇ ਅਸੀਂ ਮੈਂਬਰ ਹਾਂ। ਖਾੜਕੂਆਂ ਨੂੰ ਬਦਨਾਮ ਕਰਨ ਵਾਸਤੇ ਐਸੀਆਂ ਮੁਹਿੰਮਾਂ ਚਲਾਈਆਂ ਗਈਆਂ ਸਨ। ਸਾਧ ਸੰਗਤ ਜੀ, ਤੇ ਇਸ ਵੇਲੇ ਜਿਹੜਾ ਸਬ ਇੰਸਪੈਕਟਰ ਮੱਖਣ ਸਿੰਘ ਸੀ ਨਾ, ਤੇ ਇਸ ਨੇ ਵੇਖਿਆ ਮੇਰੀ ਤਰੱਕੀ ਕਿਵੇਂ ਹੋਵੇ, ਜਿਨ੍ਹਾਂ ਦੇ ਪਰਿਵਾਰ ਮਾਰੇ ਜਾਂਦੇ ਨੇ ਉਹਨਾਂ ਦੀਆਂ ਤਰੱਕੀਆਂ ਹੋ ਜਾਂਦੀਆਂ ਨੇ। ਆਪਣੇ ਘਰ ਵਿੱਚ ਗਿਆ, ਆਪਣੇ ਸਿਪਾਹੀਆਂ ਨੂੰ ਨਾਲ ਲੈ ਕਰਕੇ ਜਾ ਕਰਕੇ ਆਪਣੇ ਪਿਓ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਘਰ ਵਾਲੀ ਸੀ ਉਹ ਵੀ ਗੋਲੀਆਂ ਮਾਰ ਕੇ ਮਾਰ ਦਿੱਤੀ, ਦੋ ਜਵਾਨ ਧੀਆਂ ਸਨ ਉਹ ਵੀ ਗੋਲੀਆਂ ਮਾਰ ਕੇ ਮਾਰ ਦਿੱਤੀਆਂ। ਸਿਪਾਹੀ ਨੇ ਪੁੱਛਿਆ ਸਰ ਤੁਸੀਂ ਇਹ ਕੀ ਕੀਤਾ, ਆਪਣਾ ਹੀ ਪਰਿਵਾਰ ਮਾਰ ਦਿੱਤਾ, ਧੀਆਂ ਹੀ ਮਾਰ ਦਿੱਤੀਆਂ। ਤੇ ਇਸ ਵੇਲੇ ਜਿਹੜਾ ਮੱਖਣ ਜਲਾਦ ਸੀ ਕਹਿਣ ਲੱਗਾ ਧੀਆਂ ਵਿਆਹਣੀਆਂ ਪੈਣੀਆਂ ਸੀ, ਮਾਰ ਦਿੱਤੀਆਂ, ਕੰਮ ਮੁੱਕ ਗਿਆ। ਪਿਓ ਦਾ ਕੀ ਹੈ, ਬੁੱਢਾ ਸੀ, ਅੱਜ ਨਹੀਂ ਤੇ ਕੱਲ੍ਹ ਮਰ ਹੀ ਜਾਣਾ ਸੀ। ਉਸਨੇ ਕਿਹਾ ਜਨਾਬ ਤੁਸੀਂ ਘਰ ਵਾਲੀ ਵੀ ਮਾਰ ਦਿੱਤੀ। ਤੇ ਖਚਰਾ ਜਿਹਾ ਹਾਸਾ ਹੱਸ ਕੇ ਕਹਿਣ ਲੱਗਾ ਚੰਗਾ ਹੁਣ ਨਵੀਂ ਮਿਲ ਜੂਗੀ, ਦੂਜਾ ਵਿਆਹ ਕਰਾਊਂਗਾ। ਸਾਧ ਸੰਗਤ ਜੀ, ਇਸ ਪ੍ਰਕਾਰ ਜਿਹੜੇ ਜ਼ਾਲਮ ਤੇ ਹੰਕਾਰੀ ਸਨ ਵੱਡੇ ਮੁਰਾਤਮਿਆਂ ਵਾਸਤੇ ਵੱਡੇ ਭਾਰੀ ਬੱਜਰ ਪਾਪ ਕੀਤੇ, ਆਪਣਾ ਹੀ ਪਰਿਵਾਰ ਮਾਰਿਆ, ਨਾਮ ਖਾੜਕੂਆਂ ਦਾ ਲਾਇਆ, ਸਰਕਾਰ ਵੱਲੋਂ ਤਰੱਕੀ ਮਿਲੀ ਤੇ DSP ਬਣਿਆ। ਫਿਰ DSP ਬਣ ਕੇ ਇਹਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ। ਜਿਹੜਾ ਵੀ ਨੌਜਵਾਨੀ ਨਜ਼ਰੀ ਪਿਆ, ਸਕੂਲ ਜਾਂਦਾ, ਕਾਲਜ ਜਾਂਦਾ, ਵਾਪਸ ਆਉਂਦਾ, ਖੇਤਾਂ 'ਚੋਂ ਆਉਂਦਾ, ਚੁੱਕ ਚੁੱਕ ਕੇ ਮਾਰ ਮਾਰ ਕੇ ਝੂਠੇ ਮੁਕਾਬਲੇ ਬਣਾ ਦਿੱਤੇ। ਇਸ ਪ੍ਰਕਾਰ ਵੱਡਾ ਭਾਰੀ ਤਸ਼ੱਦਦ ਕਰਨੇ ਕਰਕੇ ਇਸਦਾ ਨਾਮ ਜਲਾਦ ਪਿਆ ਸੀ। ਬਸ ਤੋਂ ਹੋਏ ਜਿਹੜੇ ਵੱਸਦੇ ਹੋਏ ਸੀ, ਹੋਏ ਸੋ ਉੱਜੜ ਉਹ ਉੱਜੜ ਗਏ। ਜਿਹੜੇ ਐਸੇ ਮੱਖਣ ਜਲਾਦ ਵਰਗੇ ਵੱਸਦੇ ਸਨ ਨਾ, ਫਿਰ ਦੂਜੀ ਘਰਵਾਲੀ ਮਰ ਗਈ, ਤੀਜਾ ਵਿਆਹ ਕਰਵਾਇਆ, ਅਤੇ ਸਾਧ ਸੰਗਤ ਜੀ ਫਿਰ ਅੰਤਕਾਲ ਐਸਾ ਸਰੀਰ ਦੇ ਉੱਪਰ ਰੋਗ ਆਇਆ, ਕੌਮਾ ਵਿੱਚ ਚਲਿਆ ਗਿਆ। ਹੌਸਪੀਟਲ ਦੇ ਵਿੱਚ ਬੋਲ ਨਾ ਸਕਿਆ, ਅੱਖਾਂ ਦੇ ਵਿੱਚੋਂ ਪਾਣੀ ਪੀ ਜਾਂਦਾ ਸੀ, ਰੋਂਦਾ ਸੀ, ਰੋਂਦਾ ਹੋਇਆ ਮਰ ਗਿਆ। ਦੂਜੀ ਘਰਵਾਲੀ ਤੋਂ ਔਲਾਦ ਸੀ, ਪ੍ਰੋਪਰਟੀ ਉਹਨਾਂ ਦੇ ਹੱਥ ਨਾ ਆਈ, ਜਿਹੜਾ ਤੀਜਾ ਵਿਆਹ ਕਰਾਇਆ ਸੀ ਨਾ ਉਹ ਤੀਜੇ ਵਾਲੀ ਸਭ ਕੁਛ ਹੀ ਲੈ ਗਈ। ਇਸ ਪ੍ਰਕਾਰ ਉੱਜੜ ਗਿਆ ਅਤੇ ਦੁਖੀ ਹੋ ਕਰਕੇ ਰੋਂਦਾ ਤੜਫਦਾ ਹੌਸਪੀਟਲ ਅੰਦਰ ਮਰਿਆ। ਭਗਤ ਸਾਹਿਬ ਜੀ ਬਚਨ ਕਰਦੇ, ਜਿਹੜੇ ਵੱਡੇ ਵੱਡੇ ਅਧਿਕਾਰੀ ਨੇ ਨਾ ਇਸ ਪ੍ਰਕਾਰ ਉੱਜੜਦੇ ਨੇ। ਇਸੇ ਪ੍ਰਕਾਰ ਬੇਅੰਤ ਸਿੰਘ ਆਪਣੇ ਆਪ ਨੂੰ ਸ਼ੇਰੇ ਪੰਜਾਬ ਸਦਵਾਉਂਦਾ ਸੀ। ਸਰਦਾਰ ਦਿਲਾਵਰ ਸਿੰਘ ਨੇ ਆਪਣੇ ਸਰੀਰ ਦੇ ਨਾਲ ਬੰਬ ਬੰਨ ਕੇ ਉਡਾ ਦਿੱਤਾ। ਜਿਹੜਾ ਸਾਧ ਸੰਗਤ ਜੀ ਪੰਜਾਬ ਦੇਸ਼ ਦਾ ਰਾਜਾ ਸਦਵਾਉਂਦਾ ਸੀ, ਖਿਨ ਮਾਤਰ ਸਮੇਂ ਦੇ ਅੰਦਰ ਟੁਕੜੇ ਟੁਕੜੇ ਕਰਕੇ ਉਡਾ ਦਿੱਤਾ। ਅੱਜ ਵੀ ਐਸੇ ਪੁਲਿਸ ਆਫਿਸਰ ਮੌਜੂਦ ਨੇ ਮੋਗੇ ਜ਼ਿਲ੍ਹੇ ਦੇ ਅੰਦਰ। ਐਸਾ ਸਾਧ ਸੰਗਤ ਜੀ ਇੰਸਪੈਕਟਰ ਜਿਹੜਾ ਰਿਟਾਇਰ ਹੋ ਗਿਆ, ਝੂਠੇ ਮੁਕਾਬਲੇ ਬੜੇ ਕੀਤੇ ਸੀ, ਤਰੱਕੀ ਕੀਤੀ, ਇੰਸਪੈਕਟਰ ਤੇ ਬਣ ਗਿਆ, ਪਰ ਅੱਜ ਹਾਲਤ ਐਸੀ ਹੈ ਪਾਗਲ ਹੋ ਗਿਆ। ਪੈਰ ਨੂੰ ਸੰਗਲ ਪਾ ਕੇ ਬੰਨਿਆ ਹੋਇਆ, ਔਲਾਦ ਵੀ ਮੂੰਹ ਨਹੀਂ ਲਾਉਂਦੀ ਤੇ ਜਿਹੜਾ ਵਿਸਟਾ ਕਰਦਾ ਉਹ ਹੀ ਖਾਈ ਜਾਂਦਾ ਤੇ ਮੂੰਹ ਤੇ ਮਲੀ ਜਾਂਦਾ। ਇਸ ਪ੍ਰਕਾਰ ਜਿਹੜੇ ਬਹੁਤੇ ਵੱਸਦੇ ਸਨ, ਅੱਗੇ ਪਿੱਛੇ ਹੂਟਰ ਮਾਰਦੀਆਂ ਗੱਡੀਆਂ ਜਿਨ੍ਹਾਂ ਦੇ ਘੁੰਮਦੀਆਂ ਸਨ, ਜਿਹੜੇ ਇੱਕ ਬੋਲ ਕਹਿਣ ਦੇ ਨਾਲ ਮਾਰ ਦਿਓ ਨੌਜਵਾਨਾਂ ਨੂੰ ਮਰਵਾ ਦਿੰਦੇ ਸਨ, ਇੰਨੇ ਲੱਖ ਲੈ ਕੇ ਛੱਡ ਦਿਓ ਛਡਾ ਦਿੰਦੇ ਸਨ, ਅੱਜ ਉਹ ਜ਼ਾਲਮ ਤੇ ਹੰਕਾਰੀ ਆਪਣੇ ਪਾਪਾਂ ਦੇ ਫਲਾਂ ਨੂੰ ਭੋਗਦਿਆਂ ਹੋਇਆਂ ਉੱਜੜੇ ਫਿਰਦੇ ਨੇ। ਭਗਤ ਸਾਹਿਬ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਦੀ ਮਰਿਆਦਾ ਹੀ ਨਹੀਂ ਜਾਣੀ ਜਾਂਦੀ। ਬਸ ਤੋਂ ਹੋਏ ਜਿਹੜੇ ਤੇ ਮਹਿਲਾਂ ਵਿੱਚ ਵੱਸਦੇ ਸਨ, ਜਿਹੜੇ ਕੋਠੀਆਂ ਤੇ ਬੰਗਲਿਆਂ ਵਿੱਚ ਵੱਸਦੇ ਸਨ, ਹੋਏ ਸੋ ਉੱਜੜ, ਅੱਜ ਪ੍ਰਤੱਖ ਦੇਖ ਲਓ ਉੱਜੜੇ ਫਿਰਦੇ ਨੇ। ਉਹਨਾਂ ਦੇ ਪੁੱਤ, ਉਹਨਾਂ ਦੀ ਸੰਤਾਨ ਵੀ ਉਹਨਾਂ ਨੂੰ ਮੂੰਹ ਨਹੀਂ ਲਾਉਂਦੀ। ਕਹਿੰਦੇ ਨੇ ਅਸੀਂ ਤੈਨੂੰ ਕਦੋਂ ਕਿਹਾ ਸੀ ਝੂਠੇ ਮੁਕਾਬਲੇ ਬਣਾ? ਕਹਿੰਦੇ ਪੁੱਤ, ਅਸੀਂ ਸਭ ਕੁਛ ਤੁਹਾਡੇ ਲਈ ਕੀਤਾ ਹੈ, ਤੁਹਾਡਾ ਜੀਵਨ ਸੌਖਾ ਹੋ ਜਾਵੇ, ਬੈਠੇ ਖਾਵੋਗੇ। ਹੁਣ ਔਲਾਦ ਕਹਿੰਦੀ ਹੈ, ਬਾਪੂ ਤੇਰੇ ਕਰਕੇ ਲੋਕ ਸਾਨੂੰ ਮਿਹਣੇ ਮਾਰਦੇ ਨੇ, ਜਲਾਦ ਦੀ ਔਲਾਦ ਕਹਿੰਦੇ ਨੇ, ਲੋਕ ਸਾਨੂੰ ਪਾਪੀ ਦੀ ਸੰਤਾਨ ਕਹਿੰਦੇ ਨੇ। ਸਾਧ ਸੰਗਤ ਜੀ ਆਪਣੇ ਆਪ ਨੂੰ ਸੂਬਾ ਸਰਹਿੰਦ ਸਦਵਾਉਂਦਾ ਸੀ ਨਾ, ਪੁਲਿਸ ਦਾ ਇੱਕ ਆਫਿਸਰ, ਤੇ ਜਦੋਂ ਮਰਿਆ ਨਾ, ਪਿੰਡ ਵਾਲਿਆਂ ਨੇ ਆਪਣੇ ਪਿੰਡ ਵਿੱਚ ਉਸਦਾ ਸੰਸਕਾਰ ਵੀ ਨਹੀਂ ਹੋਣ ਦਿੱਤਾ। ਐਸੇ ਪਾਪੀ ਦਾ ਸੰਸਕਾਰ ਪਿੰਡ ਵਿੱਚ ਨਾ ਹੋਵੇ। ਇਸ ਪ੍ਰਕਾਰ ਜਿਹੜੇ ਬਹੁਤੇ ਵੱਸਦੇ ਸਨ ਹੰਕਾਰੀ, ਉਹ ਉੱਜੜ
1: ਗਏ।
0: ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਪਰਿਵਾਰ ਉਜਾੜ ਦਿੱਤੇ ਸਨ, ਘਰਾਂ ਦੀਆਂ ਛੱਤਾਂ ਲਾ ਕੇ ਲੈ ਗਏ, ਨੌਜਵਾਨ ਪੁੱਤ ਮਾਰ ਦਿੱਤੇ, ਟੱਬਰਾਂ ਦੇ ਟੱਬਰ ਜਿਨ੍ਹਾਂ ਦੇ ਪੁਲਿਸ ਵਾਲਿਆਂ ਨੇ ਝੂਠੇ ਮੁਕਾਬਲਿਆਂ 'ਚ ਮਾਰ ਦਿੱਤੇ, ਜਿਹੜੀ ਸੰਤਾਨ ਉਹਨਾਂ ਦੀ ਰਹਿ ਗਈ ਅੱਜ ਉਹ ਵੱਸਦੀ ਹੈ। ਕਿੰਨੀ ਸੰਤਾਨ ਉਹਨਾਂ ਖਾੜਕੂਆਂ ਦੀ ਜਾਂ ਜੁਝਾਰੂਆਂ ਦੀ, ਜਾਂ ਜਿਨ੍ਹਾਂ ਨੂੰ ਖਾੜਕੂ ਕਹਿ ਕੇ ਝੂਠੇ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ, ਪੰਥ ਨੇ ਸੇਵਾ ਕੀਤੀ, ਜਿਨ੍ਹਾਂ ਬੱਚਿਆਂ ਨੂੰ ਪੜ੍ਹਾਇਆ, ਅੱਜ ਉਹ ਚੰਗੇ ਅਹੁਦਿਆਂ 'ਤੇ ਨੇ, ਅਤੇ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ, ਜਿਨ੍ਹਾਂ ਨੂੰ ਸਰਕਾਰਾਂ ਨੇ, ਏਜੰਸੀਆਂ ਨੇ ਅਤੇ ਪੁਲਿਸ ਨੇ ਉਜਾੜ ਦਿੱਤਾ ਸੀ। ਅੱਜ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਫਿਰ ਸੁਖੀ ਵੱਸਦੇ ਹਨ, ਇਹ ਪ੍ਰਤੱਖ ਦੇਖਿਆ ਜਾ ਸਕਦਾ ਹੈ।
1: ਜਲ ਤੇ ਥਲ ਕਰ ਥਲ ਤੇ ਕੂਆ।
0: ਪਰਮੇਸ਼ਰ ਜੀ ਦੀ ਕੀ ਮਰਿਆਦਾ ਹੈ, ਉਸਦੀ ਮਰਿਆਦਾ ਉਸਦੀ ਗਤੀ ਜਾਣੀ ਨਹੀਂ ਜਾਂਦੀ। ਜਿੱਥੇ ਤੇ ਜਲ ਸਥਾਨ ਸਨ ਉੱਥੇ ਮਾਰੂ ਥਲ ਕਰ ਦਿੱਤੇ। ਸਾਧ ਸੰਗਤ ਜੀ ਜਿਹੜਾ ਰਾਵੀ ਦਰਿਆ ਹੈ ਨਾ, ਇਹ ਡੇਰਾ ਬਾਬਾ ਨਾਨਕ ਦੇ ਬਿਲਕੁਲ ਨੇੜੇ ਵੱਸਦਾ ਸੀ, ਅੱਜ ਉੱਥੇ ਮੈਦਾਨੀ ਇਲਾਕਾ ਹੋ ਗਿਆ ਤੇ ਰਾਵੀ ਦਰਿਆ ਦੂਰ ਵਗਦਾ। ਜਿਹੜਾ ਬਿਆਸਾ ਦਰਿਆ ਨਾ, ਇਹ ਬਿਲਕੁਲ ਗੋਇੰਦਵਾਲ ਸਾਹਿਬ ਦੇ ਕੋਲ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਰਿਆ ਦੇ ਕੰਢੇ ਤੇ ਨਗਰ ਵਸਾਇਆ ਸੀ, ਪਾਣੀ ਦੀ ਕੋਈ ਤੋਟ ਕੋਈ ਘਾਟ ਆਵੇ ਹੀ ਨਾ। ਦਰਿਆ ਆਪਣੇ ਰਸਤੇ ਬਦਲ ਜਾਂਦੇ ਨੇ, ਅੱਜ ਗੋਇੰਦਵਾਲ ਸਾਹਿਬ ਦਰਿਆ ਵਾਹਿਗੁਰੂ, ਅੱਜ ਬਿਆਸਾ ਦਰਿਆ ਸਤਿਗੁਰੂ ਜੀ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਕੁਝ ਦੂਰੀ ਤੇ ਵਗਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਲ ਤੇ ਥਲ ਕਰ। ਜਿੱਥੇ ਜਲ ਸਥਾਨ ਹੁੰਦੇ ਨੇ ਉੱਥੇ ਤੇ ਮਾਰੂ ਥਲ ਵਰਗੇ ਖੁਸ਼ਕ ਮੈਦਾਨੀ ਇਲਾਕੇ ਬਣ ਜਾਂਦੇ ਹਨ,
1: ਤੇ
0: ਜਿੱਥੇ ਇਸ ਪ੍ਰਕਾਰ ਥਲ ਅਸਥਾਨ ਸਨ, ਬਰੇਤੇ ਸਨ, ਉੱਥੇ ਕੂਆ ਡੂੰਘੇ ਖੂਹ ਪੁੱਟੇ ਗਏ। ਜਿੱਥੇ ਮਾਰੂ ਥਲ ਸਨ ਉੱਥੇ ਕੂਆ ਕੂਪ ਜਲ ਦੇ ਸੋਮੇ ਭਰ ਭਰ ਕੇ ਵਗਦੇ ਨੇ। ਸਾਧ ਸੰਗਤ ਜੀ ਮਾਲਵੇ ਦੇਸ਼ ਵਿੱਚ ਖੇਤੀਆਂ ਨਹੀਂ ਸਨ ਹੋਇਆ ਕਰਦੀਆਂ, ਪਾਣੀ ਨਹੀਂ ਸੀ ਹੋਇਆ ਕਰਦਾ, ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਡੱਲੇ ਨੂੰ ਬਚਨ ਕਰਦਿਆਂ ਵਰ ਦਿੱਤਾ ਸੀ ਇੱਥੇ ਨਹਿਰਾਂ ਵਗਣਗੀਆਂ, ਇੱਥੇ ਖੇਤੀਆਂ ਲਹਿਰਾਉਣਗੀਆਂ। ਅੱਜ ਜਿੱਥੇ ਮਾਰੂਥਲ ਸਨ ਬਰੇਤੀ, ਮਾਲਵਾ ਦੇਸ਼ ਜਿਸ ਨੂੰ ਜੰਗਲ ਦੇਸ਼ ਕਿਹਾ ਜਾਂਦਾ ਸੀ, ਨਹਿਰਾਂ ਵਗਦੀਆਂ ਨੇ, ਮੋਟਰਾਂ ਚੱਲਦੀਆਂ ਨੇ, ਜਲ ਦੇ ਸਰੋਤ ਨੇ ਤੇ ਖੇਤੀਆਂ ਲਹਿਰਾਉਂਦੀਆਂ ਨੇ। ਇਸ ਪ੍ਰਕਾਰ ਜਿੱਥੇ ਜਲ ਨਹੀਂ ਸੀ ਉੱਥੇ ਖੂਹਾਂ ਕੂਪ ਜਲ ਅਸਥਾਨ ਦਰਿਆ ਨਦੀਆਂ ਤੇ ਨਹਿਰਾਂ ਪਰਮੇਸ਼ਰ ਜੀ ਵਗਾ ਦਿੰਦੇ ਹਨ। ਤੇ ਜਿੱਥੇ ਕਦੇ ਖੂਹ ਵਸਦੇ ਸਨ ਉੱਥੇ ਮੇਰ ਅਰਥਾਤ ਪਹਾੜ ਬਣਾ ਦਿੰਦੇ, ਉੱਚੇ ਥਲ ਬਣਾ ਦਿੰਦੇ ਨੇ। ਸਾਧ ਸੰਗਤ ਜੀ ਜਿੱਥੇ ਪਹਿਲਾਂ ਦਰਿਆ ਵਗਦੇ ਸਨ ਅੱਜ ਉੱਥੇ ਬਰੇਤੀਆਂ ਬਣੀਆਂ ਹੋਈਆਂ ਨੇ, ਉੱਚੇ ਸਥਾਨ ਬਣ ਗਏ ਹਨ ਉੱਥੇ
1: ਆਕਾਸ਼ ਚੜ੍ਹਾਵਾ।
0: ਪਰਮੇਸ਼ਰ ਜੀ ਜਿਹੜੇ ਧਰਤੀ ਤੇ ਰੋਲਣ ਵਾਲੇ ਹਨ ਉਹਨਾਂ ਨੂੰ ਆਕਾਸ਼ ਤੇ ਚੜ੍ਹਾ ਦਿੰਦੇ ਨੇ। ਸਾਧ ਸੰਗਤ ਜੀ ਜਿਹੜਾ ਕੋਈ ਗਰੀਬ ਹੁੰਦਾ ਨਾ, ਕਹਿ ਦਿੱਤਾ ਜਾਂਦਾ ਇਹ ਤੇ ਕੱਖੋਂ ਹੌਲਾ, ਇਹ ਤੇ ਰੁਲਦਾ ਫਿਰਦਾ। ਜਿਹੜੇ ਇਸ ਪ੍ਰਕਾਰ ਧਰਤੀ ਤੇ ਰੁਲਦੇ ਫਿਰਨ ਵਾਲੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਰਾਜ ਭਾਗ ਬਖਸ਼ ਕੇ ਨਿਵਾਜਦੇ ਨੇ, ਇਸ ਪ੍ਰਕਾਰ ਆਕਾਸ਼ ਤੇ ਚੜਾ ਦਿੰਦੇ ਨੇ ਦੁਨਿਆਵੀ ਵਡਿਆਈ ਦੇ ਕਰਕੇ।
1: ਆਕਾਸ਼ ਗਿਰਾਵਾ
0: ਤੇ ਜਿਹੜੇ ਆਕਾਸ਼ ਤੇ ਚੜੇ ਫਿਰਦੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਧਰਤੀ ਤੇ ਗਿਰਾ ਦਿੰਦੇ ਨੇ। ਜਿਵੇਂ ਹੁਣੇ ਸੁਣਿਆ ਝੂਠੇ ਮੁਕਾਬਲੇ ਬਣਾਉਣ ਵਾਲੇ ਚੜੇ ਫਿਰਦੇ ਸਨ ਨਾ ਆਕਾਸ਼ੀ, ਜਿਸ ਨੂੰ ਚਾਹੀਏ ਰੱਖ ਲਈਏ, ਜਿਸ ਨੂੰ ਚਾਹੀਏ ਮਾਰ ਦੇਈਏ, ਉਹਨਾਂ ਨੂੰ ਗਿਰਾ ਦਿੱਤਾ। ਅੱਜ ਗਿਰਾਵਟ ਵਾਲਾ ਜੀਵਨ ਜਿਉਂਦੇ ਨੇ, ਕਿੰਨਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਕਿੰਨੇ ਝੂਠੇ ਮੁਕਾਬਲੇ ਬਣਾਉਣ ਵਾਲੇ ਜਿਹੜੇ ਹੁਕਮ ਦਿੰਦੇ ਸਨ ਅੱਜ ਕੈਦਾਂ ਦੇ ਵਿੱਚ ਪਏ, ਜੇਲ੍ਹਾਂ ਪਏ, ਕੱਟਦੇ ਨੇ। ਇਸੇ ਪ੍ਰਕਾਰ ਚੜ੍ਹੇ ਆਕਾਸ਼ ਗਰਾਵੈ, ਬਾਦਸ਼ਾਹ ਦਾ ਪੁੱਤਰ ਸੀ ਨਾ ਸਾਧ ਸੰਗਤ ਜੀ ਸ਼ਾਹਜਹਾਨ ਦਾ, ਸਤਿਗੁਰੂ ਜੀ ਦੀ ਗੁਰਬਾਣੀ ਦੇ ਉੱਪਰ ਸ਼ੰਕਾ ਕੀਤੀ ਸੀ ਨਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭੇਖ ਨਾ ਪਾਏ ਦਾ, ਮੰਨਿਆ ਨਹੀਂ ਸੀ। ਪਰ ਜਿਸ ਵੇਲੇ ਔਰੰਗਜ਼ੇਬ ਨੇ ਹੁਕਮ ਦਿੱਤਾ ਬੰਨ ਕੇ ਕੈਦ ਕਰਕੇ ਲੈ ਕੇ ਆਓ, ਸਾਧ ਸੰਗਤ ਜੀ ਹਾਥੀ ਤੇ ਬੈਠਾ, ਹੱਥ ਪਿੱਛੇ ਪੈਂਦੇ ਸਨ, ਬੀਬੀ ਰੋਟੀਆਂ ਪਕਾਉਂਦੀ ਦੇਖ ਕਰਕੇ ਪ੍ਰਸ਼ਾਦਾ ਮੰਗਿਆ, ਉਸਨੇ ਮਨਾ ਕਰ ਦਿੱਤਾ। ਕਹਿਣ ਲੱਗਾ ਜੜਾਊ ਅੰਗੂਠੀ ਦੇਵਾਂਗਾ, ਹੀਰਿਆਂ ਵਾਲੀ ਇੱਕ ਪ੍ਰਸ਼ਾਦਾ ਦੇ ਦੇ। ਬੀਬੀ ਨੇ ਆਖਿਆ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਦਿੱਤਾ ਜਿਹੜਾ ਤੇਰੀ ਮਦਦ ਕਰੇਗਾ ਘਾਣ ਬੱਚਾ ਪੀੜ ਦਿੱਤਾ ਜਾਵੇਗਾ, ਇੱਕ ਮੁੰਦਰੀ ਕਰਕੇ ਅੰਗੂਠੀ ਕਰਕੇ ਟੱਬਰ ਥੋੜਾ ਮਰਵਾਉਣਾ, ਤੈਨੂੰ ਰੋਟੀ ਨਹੀਂ ਦੇਣੀ। ਤੇ ਇਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਾਣੀ ਦੇ ਉੱਪਰ ਨਿਸ਼ਚਾ ਆਇਆ ਸੀ ਦਰ ਮੰਗਣ ਭੇਖ ਨਾ ਪਾਏ ਦਾ, ਬਾਦਸ਼ਾਹ ਵੀ ਦਰ ਦਰ ਮੰਗਦੇ ਫਿਰ ਤੇ ਭਿਖਿਆ ਨਹੀਂ ਮਿਲਦੀ। ਅੱਗੇ ਜਾ ਕਰਕੇ ਲਘੂ ਸ਼ੰਕਾ ਦਾ ਬਹਾਨਾ ਕਰਕੇ ਹਾਥੀ ਤੋਂ ਉਤਰਿਆ, ਛੋਲਿਆਂ ਦਾ ਖੇਤ ਸੀ, ਛੋਲੀਆਂ ਲੱਗਿਆ ਹੋਇਆ, ਬੂਟਿਆਂ ਨੂੰ ਫਲੀਆਂ ਲੱਗੀਆਂ ਹੋਈਆਂ ਸਨ, ਸਾਧ ਸੰਗਤ ਜੀ ਹੱਥ ਤੇ ਪਿੱਛੇ ਬੰਨੇ ਸਨ, ਜਿਵੇਂ ਪਸ਼ੂ ਚਰਦੇ ਨੇ ਨਾ, ਗੋਡਿਆਂ ਭਾਰ ਹੋ ਕੇ ਮੂੰਹ ਨੀਵਾਂ ਕਰਕੇ ਉਹਨਾਂ ਬੂਟਿਆਂ ਨਾਲੋਂ ਫਲੀਆਂ ਖਾਣ ਲੱਗਾ, ਛੋਲਿਆਂ ਨੂੰ ਖਾਣ ਲੱਗਾ। ਫਿਰ ਬਚਨ ਚੇਤੇ ਆਇਆ ਨਦਰ ਉਹ ਪੱਠੀ ਜੇ ਕਰੇ ਸੁਨਤਾਨਾ ਕਾਹੋ ਕਰਾਏ ਦਾ, ਅੱਜ ਮੈਂ ਘਾਈ ਤੇ ਖਾ ਰਿਹਾ ਨਾ। ਮਨ ਵਿੱਚ ਸੋਚਿਆ ਸਤਿਗੁਰੂ ਜੀ ਦੀ ਗੁਰਬਾਣੀ ਸੱਚੀ ਹੈ, ਸ਼ੰਕਾ ਕਰਨੀ ਬਣਦੀ ਨਹੀਂ। ਇਸ ਪ੍ਰਕਾਰ ਜਿਹੜਾ ਬਾਦਸ਼ਾਹ ਦਾ ਪੁੱਤਰ ਸੀ, ਰਾਜ ਭਾਗ ਦਾ ਅਧਿਕਾਰੀ ਸੀ, ਚੜ੍ਹੇ ਆਕਾਸ਼ ਗਿਰਾਵੈ, ਪਰਮੇਸ਼ਰ ਜੀ ਨੇ ਗਿਰਾ ਦਿੱਤਾ ਤੇ ਮੰਗਿਆ ਭੀਖ ਨਹੀਂ ਸੀ ਮਿਲਦੀ, ਪਸ਼ੂਆਂ ਵਾਂਗੂ ਚਰ ਕੇ ਛੋਲੀਆਂ ਖਾ ਕਰਕੇ ਢਿੱਡ ਭਰਿਆ ਸੀ। ਇਸ ਪ੍ਰਕਾਰ ਪਰਮੇਸ਼ਰ ਜੀ ਦੀ ਅਗਾਧ ਗਤੀ ਹੈ ਜੋ ਜਾਣੀ ਨਹੀਂ ਜਾਂਦੀ। ਸਾਧ ਸੰਗਤ ਜੀ ਕਥਾ ਦਾ ਸਮਾਂ ਸਮਾਪਤ ਹੈ, ਇਸ ਸ਼ਬਦ ਦੀਆਂ ਦੋ ਪੌੜੀਆਂ ਦੀ ਕਥਾ ਵਿਚਾਰ ਹੋਈ ਹੈ, ਦੋ ਬਾਕੀ ਰਹਿੰਦੀਆਂ ਨੇ, ਉਹਨਾਂ ਦੀ ਵਿਚਾਰ ਅਤੇ ਅੱਗੇ ਪਾਵਨ ਗੁਰਬਾਣੀ ਦੀ ਵਿਚਾਰ ਕੱਲ੍ਹ ਅਤੇ ਆਉਂਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਅੱਜ ਦੇ ਦੀਵਾਨ ਦੀ ਦਾਸਰੇ ਦੀ ਇੰਨੀ ਕੁ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਰਜੋਈਆਂ ਕਰੀਏ। ਸਾਹਿਬ ਜੀ ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਉਪਦੇਸ਼, ਵੈਰਾਗਮਈ ਉਪਦੇਸ਼ ਬਖਸ਼ੇ ਨੇ ਮਹਾਰਾਜ, ਅਹੰਕਾਰ ਨੂੰ ਹਉਮੈ ਨੂੰ ਮੇਟਣ ਵਾਲੇ ਅੰਮ੍ਰਿਤ ਪ੍ਰਵਚਨ ਆਪ ਜੀਆਂ ਨੇ ਬਖਸ਼ੇ ਨੇ, ਕਿਰਪਾਲਤਾ ਕਰਕੇ ਇਹਨਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ

ਵੱਡੇ ਵੱਡੇ।

ਚਤੁਰ ਚਤੁਰ ਵਰਤੀ ਚਤੁਰ ਚਤੁਰ ਭੋਗਦੇ ਸੀ ਅਨੁਭਵ ਦੁਕਾਨ ਗੁਰਨਾ ਸੀ ਦਿਆ ਸਦਾਨ ਸੰਗੇ ਦੇਖ ਜਗ ਫਤਿਹ ਸਰਬੇਤ ਜਨਾ ਗੁਰੂ ਗੋਬਿੰਦ ਸਿੰਘ ਕਾਲ ਗੁਰੂ ਸਾਹਿਬ ਦਰਬਾਰ ਸਤਿਖੰਡ ਸਿੰਘ ਨਿਰੰਕਾਰ।

ਯਾਤਰਾ ਸਫਲ ਪਿਆਰੇ ਹੋਏ ਜਨਮ।

ਹਕੀਮ ਓਈ ਦੂਸਰੋ ਨ ਵੇਦ ਕੋਈ ਭੂਲ ਬ੍ਰਹਮ ਮਾਨ ਪੋ ਏਕ ਹੀ ਕਿਸੇਵ ਸਭ ਹੀ ਕੋ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨਵੋ ਦੇਹੁ ਰਾਮ ਸੀਤ ਸੋਈ ਪੂਜਾਉ ਨਿਵਾਜ ਓਈ ਮਨ ਸਭ ਏਕ ਪਇ ਅਨੇਕੋ ਭਰਮਾਉ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ।

ਭੰਜ ਭੰਜ ਜਾਨੀਐ ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸ ਸਿੱਧ ਬ੍ਰਿਧ ਦਾਸ ਦੀਵ ਸਰਬ ਸਾਤ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਏ ਸਦੀਵ ਸਿੱਧ ਸੁਧ ਦਾ ਪ੍ਰਤਾਪ ਪਤਰ ਜਾਨੀਐ ਨਰਾਗ ਰੰਗ ਰੂਪ ਹੈ ਨਰੂਗ ਰਾਗ ਰੇਕ ਹੈ ਅਧੋਗ ਦਾਗ ਦਗ ਹੈ ਅਭੂਤ ਬ੍ਰਹਮ ਫੇਕ ਹੈ ਨ ਤਾਤਮਾ ਜਾਤ ਹੈ ਨ ਪਾਤ ਚਿਹਨ ਵਰਨ ਹੈ ਅਦੇਕ ਸੇਖ ਫੇਕ ਹੈ ਸਦੇਵ ਵਿਸ਼ਵ ਭਰਨ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਖ ਵਿਸ਼ਵ ਭਰਨ ਹੈ ਜਿਮੀ ਜਮਾਨ ਕੇ ਵਿਖੇ ਸਦੀਵ ਕਰਮ ਭਰਮ ਹੈ ਅਦਵੈਖ ਹੈ ਅਭੇਕ ਹੈ ਅਲੇਖ ਨਾਥ ਜਾਨੀਏ ਸਦੀਵ ਸਰਪਠੋਰ ਮੈਂ ਵਿਸ਼ੇਖ ਅੰਨ ਮਾਨੀਐ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਯੋ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਐ ਗੰਜ ਆਦਿ ਦੇਵ ਹੈ ਕਹੋ ਸੁ ਕੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਟ ਹੈ ਨ

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨ ਬਰਨ ਜਾ ਕੋ ਜਾਤ ਪਾਤ ਨ ਭੇਖ, ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ, ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਅਪਾਲ, ਦੀਨ ਬੰਧ ਪ੍ਰਭੀਨ।

ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਉਜਲ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪਰਿਵਾਰ ਕਰਨੀ ਯਾਤਰਾ ਸਫਲੀ ਕਰਨੀ।

सतनाम श्री वा

ਸਤਿਗੁਰੂ ਸੱਚ ਹੋਏ

ਸਤਨਾਮ।

ਹੈ।
ਮਹਾਰਾਜ ਦੀ ਰਸਨਾ ਮਾਰੀਏ ਨਾਨਕ ਦੇ ਕੋਈ ਵੀ ਸਾਸਨ ਨਾਲ ਮਹਾਰਾਜ ਦੀ ਰਸਨਾ ਨੂੰ ਪਵਿੱਤਰ ਕਰਦੇ ਆ ਹਮਿਆਰਾ ਸਨਾਨ ਦਾ ਇਸ ਤਰ੍ਹਾਂ ਅਸੀਂ ਦੇ ਆਏ ਹਮਿਆਰਾ ਸਨਾਨ ਦਾ ਇਸ ਤਰ੍ਹਾਂ ਅਸੀਂ ਦੇ ਆਏ ਹਮਿਆਰਾ ਸਨਾਨ ਦਾ ਇਸ ਤਰ੍ਹਾਂ ਅਸੀਂ ਦੇ ਆਏ

0: ਸੋਸ਼ਲ ਮੀਡੀਆ ਦਾ ਜ਼ਮਾਨਾ ਬੈਠ ਸੋਸ਼ਲ ਮੀਡੀਆ ਦਾ ਗੱਲਾਂ ਮਾਰਦੇ ਹੋ ਲੋਕ ਵੀ ਕਈ ਦੁਨੀਆਂ ਨੂੰ ਮਾਰ ਮਾਰੇ ਹਨ ਉਹ ਕਹਿੰਦੇ ਕਿ ਦੇਖੋ ਜੀ ਸ਼ਾਸਤਰਾਂ ਦੀ ਪੂਜਾ ਕੇ ਅਧਿਮੰਨ ਵਿੱਚ ਹੈਰਾਂ ਦੀ ਪੂਜਾ ਕਿਉਂ ਪੂਜਾ ਕਰਦੇ ਹੋ ਕਈਆਂ ਨੇ ਇਹ ਵੀ ਵਿਚਾਰੇ ਤੁਸੀਂ ਵੀ ਸੁਣਿਆ ਹੋਵੇਗਾ ਨਿਸ਼ਾਨ ਸਾਹਿਬ ਦੇ ਅੱਗੇ ਮੱਥਾ ਟੇਕਣਾ ਪੈਂਦਾ ਤੇ ਪਰਕਰਮਾ ਨਹੀਂ ਕਰਨੀ ਚਾਹੀਦੀ ਇਹ ਹੁੰਦਾ ਹਰਮਾਨ ਅੱਜ ਕੱਲ ਆਦੀ ਵੀ ਸੋਸ਼ਲ ਮੀਡੀਆ ਨਾਲ ਜੁੜਾ ਕਈ ਮਾਨ ਵੀਡੀਓ ਦੇ ਬੰਦੇ ਬੈਲਾਂ ਦੇ ਲੋਕ ਛੋਟੇ ਕਰਦੇ ਵੇ ਇਸ ਨਾਲ ਸੋਸ਼ਲ ਸ਼ਰਤ ਦਿੰਦੇ ਹਨ
1: ਜਦੋਂ
0: ਦਾ ਹਸ਼ਪਾ ਜਦੋਂ ਵੀ ਚੱਲਦਾ ਹੋ ਪਿਆਰਿਓ ਉਹ ਵੀ ਜਦੋਂ ਸਾਹਿਬਾਂ ਵਿੱਚ ਪਹੁੰਚਦੀ ਹੈ ਤਾਂ ਨਾਲੇ ਆਪਾਂ ਵਿੱਚ ਪਹੁੰਚਵਾਰ ਹੋ ਜਾਂਦੇ ਇੱਕ ਤਰ੍ਹਾਂ ਦੇ ਜਿਹੜੀ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਤੇ ਨਾਲ ਨਾਲ ਤੋਂ ਮਰਿਆਦਾ ਇਹ ਮਹਾਰਾਜਾ ਦੇ ਵੇਲੇ ਤੋਂ ਚੱਲੀ ਆ ਰਹੀ ਹੈ ਤੇ ਫਿਰ ਦੇਖੋ ਇਹੀ ਦੀ ਆਨ ਦੇ ਵਿੱਚ ਮਹਾਰਾਜ ਜੀ ਇਹੀ ਆਪਣੇ ਤੋਂ ਵੱਡੇ ਆਸਾਨੀ ਦੇ ਉੱਤੇ ਆਪਣੇ ਤੋਂ ਵੱਡੇ ਮਹਾਰਾਜ ਜੀ ਵਿਰਾਜਮਾਨ ਹੁੰਦੇ ਸਿੱਧੇ ਪਿਆਰਿਓ ਵਿਰਾਜ ਆਪਣੇ ਨਾਲ ਨਾਲ ਵੀ ਇੱਕ ਜੋ ਪਲੰਗਾ ਜਿਹਾ ਹੈ ਇੱਕ ਵੱਡਾ ਸਿੰਘਾਸਨ ਤੇ ਹਰ ਵੱਡਾ ਪਲੰਗਾ ਸਿੰਘਾਸਨ ਤੇ ਉਹਦੇ ਉੱਤੇ ਸ਼ਸਤਰਾਂ ਨਾਲ ਰੱਖਾ ਹੈ ਗਿਆਨ ਦੇ ਉੱਤੇ ਅਸਦੇ ਨਾਲ ਤੇ ਪੰਜ ਫਾਂ ਖਾ ਕਰਕੇ ਜਿੰਦਾ ਆਰਕ ਦੇ ਨਾਲ ਹਨਾ ਦਾ ਭੋਜਨ ਸਿਮਰਨ ਕੀਤਾ ਜਾਂਦਾ ਹੈ ਕੀਤਾ ਜਾਂਦਾ ਹੈ ਉਹਦੇ ਵਿੱਚ ਸਾਰ ਸੰਗਤ ਜੀ ਦੇ ਬਹੁਤ ਜਿਹੜਾ ਹਨ ਪਾਲਾ ਕੀ ਦੋ ਮਾਪਨ ਦੇ ਦੇ ਜੋ ਬਣਾਏ ਨੇ ਉਹ ਉਹਨਾਂ ਰਾਜੋ ਦੇ ਰਾਣਾ ਕੀਤਾ ਮਹਾਰਾਜ ਜੀ ਨੇ ਦਿੱਤਾ ਵੇਖ ਕਰਕੇ ਪਿਆਰਿਓ ਬਹੁਤ ਦ੍ਰਿੜ ਹੈ ਕਰਕੇ ਆਰਾਮ ਬਹੁਤ ਦ੍ਰਿੜ ਹੈ ਪਿਆਰਿਓ ਆਰਾਮ ਨੂੰ ਬੰਦਾ ਜਕੀਨਾ ਉਹ ਤੇ ਉਹਨਾਂ ਨੂੰ ਚੱਕ ਵੀ ਨਹੀਂ ਸਕਦਾ ਚੱਕ ਵੀ ਨਹੀਂ ਸਕਦਾ ਤੇ ਮਾਰ ਤੱਕ ਤੱਕ ਦਾ ਮਹੀਨਾ ਹੈ ਪਿਆਰਿਓ ਤੱਕ ਦੇ ਮਹੀਨੇ ਦੇ ਵਿੱਚ ਜੋ ਮਾਪਕ ਦਾ ਨਹੀਂ ਰਾਤ ਦੇ ਵਿੱਚ ਦੀ ਰਾਤ ਦੇ ਵਿੱਚ ਮਾਲ ਦਾ ਕਿਹੜਾ ਤੇ ਬਹਾਰ ਜਿਹੜਾ ਹੈ ਦਾ ਜਮਾਲਾ ਜਿਹੜੀ ਹੈ ਜਿੰਨਾ ਹੈ ਕਪਨੀ ਕੀਤੀ ਬਹੁਤ ਕੀਤੇ।

ਡੇਰਾ ਕਰਨਾ ਕੀਤਾ ਸੰਗਤਾਂ ਨੇ ਸਿੱਖਾਂ ਨੇ ਵੀ ਬਹੁਤ ਦੀਏ ਜਗਾਏ ਵੀ ਬਹੁਤ ਦੀਏ ਜਗਾਏ ਪ੍ਰਕਾਸ਼ ਹੋ ਗਿਆ ਇਹਦੇ ਭਾਰੀ ਹੋ ਗਿਆ ਇਹ ਆਖਰੀ ਦਾ ਦਿਨ ਦਾ ਪ੍ਰਕਾਸ਼ ਕਰਮਾ ਹੋ ਗਿਆ ਔਰ ਇੱਕ ਗੱਲ ਇਹ ਹੋ ਗਈ ਯਾਦ ਰੱਖੋ ਇੱਕ ਗੱਲ ਸਾਲ ਦੇ ਵਿੱਚ ਤੇ ਸਾਲ ਬਾਰੀ ਆਉਂਦੀ ਨਾ ਤੇ ਸਾਨੂੰ ਯਾਦ ਨਹੀਂ ਖਾਣਾ ਦੀ ਨਾ ਸਾਡੇ ਗੱਲ ਸਤੇ ਵਹਾਰ ਸੁਰਤ ਦੇ ਨਾਲ ਉਹਦਾ ਸੁਭਾਅ ਹੈ ਸੁਰਤ ਦੇ ਨਾਲ ਉਹਦਾ ਸੁਭਾਅ ਹੈ ਨਾ ਉਹਨਾਂ ਦਾ ਸਤੇ ਅੰਦਰ ਮਾਦੇ ਨਾਲ ਹੈ ਸਬੰਧ ਪੁੰਨੀ ਨਾ ਹੋ ਗਿਆ ਤੇ ਮਸਿਆ ਹੋ ਗਈ ਨੀ ਪਿਆਰੋ ਇਹਦਾ ਸੰਬੰਧ ਚੰਦਰ ਮੀ ਦੇ ਨਾਲ ਹੈ ਸਬੰਧ ਜਿਸ ਨਾਲ ਅੱਜ ਨਾਮੀ ਨਾ ਕਰ ਦਿਹਾੜਾ ਜਿਸ ਨਾਲ ਅੱਜ ਪੁੰਨੇ ਫਿਰਾ ਇਹ ਹੜਾ ਹੋਦਾ ਜਿਨਾ ਕੋ ਬਾਹਰ ਆਪਦਾ ਵੇ ਜਨਮ ਦੀ ਸਿਆ ਹੋ ਜਾਵੇ ਕਿ ਇਹਦਾ ਸੰਬੰਧ ਸਿਆ ਚੰਦਰ ਮੀ ਦੇ ਨਾਲ ਹੁੰਦਾ ਤੇ ਸਾਡ ਮੇ ਤੇ ਵਹਾਰ ਜਿਹੜੇ ਨਾ ਪਿਆਰ ਜੋ ਤੇ ਵਹਾਰ ਜਿਹੜੇ ਆਰਮ ਸਿਆ ਦੇ ਬੰਦੇ ਪਤੀ ਅਨੁਸਾਰ ਹਾਏ ਜਾਂਦੇ ਤੇ ਚੰਦਰ ਮੀ ਦੇ ਅੰਦਰ ਦੀ ਅਨੁਸਾਰ ਚੰਦਰ ਮੀ ਦੇ ਗਤੀ ਦਾ ਗੁਰਪੁਰਬ ਜਿਹੜੇ ਦੀਵਾਲੀ ਜਿਹੜੀ ਹੈ ਇਹਦਾ ਸੰਬੰਧ ਪਿਆਰੇ ਬੜੇ ਪਰੇਸ਼ਾਨ ਹੋਏ ਹੋਇਆ ਹੈ ਹਨੇਰੇ

0: ਦੇ ਵਿਚਾਰ ਮੇਰਾ ਅਚਨ ਤੇਰੇ ਦੇ ਆਕਾਸ਼ ਦੇ ਵਿੱਚੋਂ ਨਾ ਇਹ ਤਾਂ ਕੋਈ ਆਸ ਦੇ ਵਿੱਚੋਂ ਹੈ ਇਹ ਆਸ ਜਿਹੜਾ ਗੁਰੂਆਂ ਨੂੰ ਨਜ਼ਰ ਆਇਆ ਸਿਆ ਤੇ ਬੇਨ ਕਰਕੇ ਗੁਰੂ ਦੀ ਸੰਗਤ ਜਿਹੜੀ ਗੁਰੂ ਦੇ ਸੇ ਗੁਰੂ ਅੰਸ ਹੋਵੇ ਹਨ ਸੰਗਤਾਂ ਕੋਲ ਤੇ ਹਨ ਉਹਦੇ ਵਿੱਚੋਂ ਪਿਆਰੇ ਕਹਿੰਦੇ ਹਨ ਉਹ ਜਿਹੜੇ ਗੁਰੂ ਪਿਆਰੇ ਭਾਵਨਾ ਨਾਲ ਦੇ ਗੁਰੂ ਜੋ ਕਰ ਇੱਕ ਬਹਾਦਰ ਰੂਪਾਂ ਦੇ ਇਹ ਜਿਹੜੇ ਸੁਣ ਕੇ ਲਿਓ ਇਹ ਦੇਹ ਸ਼ੀ ਮਾਮਾ ਪਹਿਲੇ ਪਰ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਪਿਆਰਿਓ ਜਦੋਂ ਕੀ ਅਰਦੀ ਕਲਾ ਵਾਲੇ ਹੁੰਦੇ ਨਜ਼ਰ ਦੀ ਤਨਾਵ ਨਾਲ ਪਿਆਰਿਓ ਇਹ ਨਜ਼ਾਰੇ ਨਜ਼ਰ ਆਉਂਦੇ ਪਿਆਰਿਓ ਇਹ ਹੀ ਕਰੇ ਗੱਲ ਹੈ ਪਿਆਰਿਓ ਇਹ ਤੋਂ ਕੀ ਕਰਦੀ ਕਲਾ ਵਾਲਾ ਜਦੋਂ ਮਾਂ ਚੜ ਰਹੀ ਕਲਾ ਵਾਲਾ ਤੇ ਉਹ ਜਦੋਂ ਬਚਨ ਕਰਦਾ ਨਾ ਇਸ ਤਰ੍ਹਾਂ ਦੀ ਗੱਲ ਕਰਦੀਆਂ ਨੂੰ ਲੱਗਦਾ ਕਿ ਗਰਮਿਆ ਭਾਈ ਇੱਕ ਪਾਮ ਮਾਰ ਰਹੇ ਹਨ ਭਾਈ ਇੱਕ ਫਿਰ ਇੱਕ ਔਰ ਦੂਜੀ ਗੱਲ ਵੀ ਇੱਕ ਫਿਰ ਹੁੰਦੀ ਹੈ ਔਰ ਦੂਜੀ ਗੱਲ ਇਹ ਲੋਕ ਪਿਆਰਿਓ ਇਹਨੇ ਬੜੀ ਮਾਨ ਵਾਲੀ ਦੋ ਇਹੋ ਜਿਹੀ ਗੱਲ ਇਹਨੇ ਸੁਣ ਮਾਰ ਕੇ ਇਹੋ ਜਿਹੀਆਂ ਗੱਲਾਂ ਇਹ ਔਰ ਕੀ ਕਰਦੇ ਮਨ ਕੱਟ ਕਹਾਣੀਆਂ ਔਰ ਕੀ ਕਰਦੇ ਦੁਨੀਆ ਬਣਾ ਲੈਂਦੇ ਆਪਣੀਆਂ ਮਨ ਕੱਟ ਕਹਾਣੀਆਂ ਬਣਾ ਕਰਦੇ ਇਹ ਕਰਨਾ ਫਿਰ ਕੋਈ ਗੱਲ ਹੋਈ ਤੇ ਕਹਣਾ ਜੀ ਉਸ ਵੇਲੇ ਮੈਂ ਤਾਲੂ ਮਾਰ ਕਰਦੀ ਤੇ ਹਾਲ ਹੋਇਆ ਵੀ ਗੁਰੂ ਮਹਾਰਾਜ ਨਾਲ ਵੀ ਫਿਰ ਉਹ ਬਰਾਬਰ ਦੀ ਕਰਨਾ ਹੁੰਦੇ ਫਿਰ ਹੁਣ ਪਿਆਰਿਓ ਦੇ ਕਹਣੇ ਇਸ ਪ੍ਰਾਣ ਹੁਣ ਸਤਿਗੁਰੂ ਮਹਾਰਾਜ ਤੇ ਮਹਾਰਾਜ ਨੂੰ ਵੱਡਾ ਕੌਣ ਹੋ ਸਕਦਾ ਪਿਆਰਿਓ ਗੁਰੂ ਮਹਾਰਾਜ ਜੀ ਦੇ ਨਾਲ ਇਸ ਤਰ੍ਹਾਂ ਦੇ ਗੁਰੂ ਮਹਾਰਾਜ ਦੇ ਨਾਲ ਦੇ ਵਾਰਾਂ ਦੇ ਬਾਹਰ ਬਾਹਰ ਭਟਕਦੇ ਰਹਿੰਦੇ ਸਨ ਲੇਕਿਨ ਸਹੀ ਪੱਕੀ ਲੋਕ ਪਿਆਰਿਓ ਕੀ ਕਰਦੇ ਉਹਦੀ ਆਪਣੇ ਵਿਖਿਆ ਹੋਵੇ ਆਪਣੇ ਅੰਦਰ ਉਹਨਾਂ ਦਾ ਨਾਮ ਪੜੇ ਗਾਉਂਦੇ ਲਈ ਕੋਈ ਗੱਲ ਨਹੀਂ ਮੰਨਦੀ ਹੈ ਕੋਪਦੇ ਲਈ ਕੋਈ ਵੀ ਅਨੂਲ ਮਨਜੂਰ ਕਹਾਣੀਆਂ ਬਣਾ ਛੱਡੇ ਦੱਸ ਦਿੰਦਾ ਕਹਾਣੀਆਂ ਬਣਾ ਕਾਸ ਦਾ ਆਇਆ ਸੀ ਉਹਨੇ ਮਿਲਿਆ ਆਇਆ ਉਹ ਪ੍ਰਾਣਾ ਦੇ ਮਿਲ ਆਇਆ ਉਹਨੇ ਇਹ ਪ੍ਰਾਣਾ ਦਾ ਆਇਆ ਕੋਈ ਬੋਲਦੀ ਕਿ ਭਾਈ ਇਹ ਕਿਸੇ ਕਿਉਂ ਬੋਲਦੇ ਤੇ ਕਿ ਉਹ ਤੁਰੰਤ ਕਹਿੰਦੇ ਉਹ ਬੋਲਦਾ ਹੈ ਤੁਸੀਂ ਉਹ ਤੁਹਾਡੇ ਸਾਨੂੰ ਬੋਲੇ ਤੇ ਮਹਾਰਾਜ ਜੀ ਦੇ ਨਾਲ ਵੀ ਸਾਡਾ ਪ੍ਰਮਾਣ ਉਹ ਦੱਸ ਦਿੰਦੇ ਹਨ ਕਿ ਇੰਜ ਪਿਆਰ ਨਹੀਂ ਕਰਨਾ ਚਾਹੀਦਾ ਲੇਕਿਨ ਗੁਰੂ ਦੇ ਅਰਥ ਦੇ ਕਰਨਾ ਚਾਹੀਦਾ ਗੁਰੂ ਮਹਾਰਾਜ ਜੀ ਦੇ ਨਾਲ ਪਿਆਰਿਓ ਗੁਰੂ ਮਹਾਰਾਜ ਜੀ ਦੇ ਮਾਪ ਜਿਹੜੇ ਬਾਗਦੇ ਰਹਿੰਦੇ ਸਨ ਜਿਹੜੇ ਹਨ ਮਹਾਦੇਵ ਆ ਜਿਹੜੇ ਮਾਰਿਓ ਬਾਣੀਆਂ ਦੇਵਾ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਨਾਰੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਾਰ ਦੇ ਨਾਲ ਉਹਨਾਂ ਦਾ ਰਾਜ ਨੇ ਬੋਲ ਬਿਠਾਣਾ ਚਾਹਤਾ ਹੈ ਮਹਾਰਾਜ ਜੀ ਨੇ ਬਹੁਤ ਖੁਸ਼ਲ ਬਨਲਾ ਮਹਾਰਾਜ ਦੇ ਉਹਨਾਂ ਦੇ ਕਾਹੀ ਬਚਨ ਕਰਨਾ ਕੀਤਾ
1: ਹਰ ਸਿੰਘਾਸਨ ਦਿਆਓ ਸ੍ਰੀ ਗੁਰ ਤਹਿ ਬੈਠਾਓ ਭਾਵ ਕੇ ਮਹਾਰਾਜ ਹੁਣ ਮਾਤ ਲੋਕ ਦੀ ਯਾਤਰਾ ਪੂਰੀ ਕਰਕੇ ਆਪ ਜੀ ਹੁਣ ਦੇਵ ਲੋਕ ਦੇ ਵਿੱਚ ਪ੍ਰਭਪੁਰ ਦੇ ਵਿੱਚ ਪਿਆਨਾ ਕਰਨਾ ਕਰੋ
2: ਕਾਰਜ ਇਹਾਂ ਲੀਨ ਕਰ ਸਾਰ
1: ਜਿਹੜੇ ਕਾਰਜ ਦੇ ਲਈ ਆਪ ਜੀ ਨੂੰ ਭੇਜਣਾ ਕੀਤਾ ਮਹਾਰਾਜ

0: ਕਲਿਆਣ ਹੀ ਕਰਨੀ, ਉਹਨਾਂ ਦਾ ਉਧਾਰ ਹੀ ਕਰਨਾ ਹੈ।
1: ਅਕਾਲ ਪੁਰਖ ਕੋ ਕਹੇ,
0: ਸਤਿਗੁਰੂ ਮਹਾਰਾਜ ਜੀ ਦਾ ਇਹ ਅਕਾਲ ਪੁਰਖ ਪਰਮਾਤਮਾ ਦਾ ਜਦੋਂ ਇਹ ਹੁਕਮ ਆਇਆ,
1: ਕਰੋ ਜਥਾ ਚਿਤ
0: ਚਾਹੀਓ। ਹੁਣ ਅੱਗੇ ਸਤਿਗੁਰੂ ਮਹਾਰਾਜ ਆਪ ਜੀ ਮੌਜਾਂ ਦੇ ਮਾਲਕ ਹੋ,
1: ਕਰਤਾ ਪੁਰਖ ਅਕਾਲ ਕਿਰਪਾਲਾ,
0: ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ,
1: ਇਸ ਪਿਤ ਕੇ ਹੋ ਪੁੱਤਰ,
0: ਆਪ ਜੀ ਉਹਦੇ ਪੁੱਤਰ ਹੋ ਤੇ ਆਪ ਅਕਾਲ ਪੁਰਖ ਪਰਮਾਤਮਾ ਜੀ ਨੇ, ਵਾਹਿਗੁਰੂ ਜੀ ਨੇ ਕਿਹਾ ਨਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰ ਬੇ ਕਹਿ ਸਾਜਾ, ਕਿ ਐ ਗੁਰੂ ਗੋਬਿੰਦ ਸਿੰਘ ਜੀ, ਤੁਹਾਨੂੰ ਮੈਨੇ ਆਪਣੇ ਪੁੱਤਰ ਦੇ ਰੂਪ ਦੇ ਵਿੱਚ ਨਿਵਾਜਨਾ ਕੀਤਾ, ਮੈਂ ਤੁਹਾਨੂੰ ਆਪਣਾ ਪੁੱਤਰ ਆਪਣਾ ਜਾਨਸ਼ੀਨ ਬਣਾ ਕਰਕੇ ਮੈਂ ਤੁਹਾਨੂੰ ਭੇਜ ਰਿਹਾ ਹਾਂ। ਹੁਣ ਇੱਕ ਗੱਲ ਪਿਆਰਿਓ ਯਾਦ ਰੱਖੋ, ਪੁੱਤਰ ਹੀ ਕਿਉਂ ਕਿਹਾ, ਜਿਹੜੇ ਬਾਪ ਹੁੰਦੇ ਨਾ ਪਿਆਰਿਓ, ਆਪਾਂ ਵੇਖਦੇ ਹਾਂ ਬਾਪ ਜਦੋਂ ਕੋਈ ਕੰਮ ਹੋਵੇ, ਕੋਈ ਕੰਮ ਕਰਾਉਣਾ ਹੋਵੇ, ਕਿਸੇ ਕੰਮ ਦੇ ਲਈ ਕਾਰਜ ਦੇ ਲਈ ਭੇਜਣਾ ਹੋਵੇ, ਤਾਂ ਫਿਰ ਬਾਪ ਦਾ ਫਰਜ਼ ਬਣਦਾ ਕਿ ਭਾਈ ਉਹ ਜਾਵੇ। ਲੇਕਿਨ ਸਾਧ ਸੰਗਤ ਜੀ, ਕਈ ਵਾਰੀ ਨਾ ਬਾਪ ਜਦੋਂ ਜਾ ਨਹੀਂ ਸਕਦਾ, ਪਿਓ ਜਦੋਂ ਜਾ ਨਹੀਂ ਸਕਦਾ, ਉਹ ਆਪਣੀ ਥਾਂ ਦੇ ਉੱਤੇ ਆਪਣੇ ਜਾਨਸ਼ੀਨ, ਆਪਣਾ ਲਖਤਾ ਜਿਗਰ ਬਾਪ ਦੇ ਲਈ ਪਿਆਰੇ, ਉਹ ਬਾਪ ਦਾ ਉੱਤਰਾਧਿਕਾਰੀ ਜਿਹੜਾ ਨਾ ਉਹ ਪੁੱਤਰ ਹੁੰਦਾ ਹੈ, ਇਹ ਯਾਦ ਰੱਖਣਾ ਕਰੋ। ਫਿਰ ਬਾਪ ਆਪਣੇ ਪੁੱਤਰ ਨੂੰ ਭੇਜਦਾ, ਕਹਿੰਦਾ ਬੇਟਾ ਚੱਲ ਮੈਨੂੰ ਰਜੇਵੇ, ਮੈਂ ਨਹੀਂ ਜਾ ਸਕਦਾ, ਇਹ ਕਾਰਜ ਤੂੰ ਕਰ ਲੈ। ਤੇ ਬਾਪ ਪਿਆਰੇ ਕੋਈ ਵਿਸ਼ੇਸ਼ ਕਾਰਜ ਦੇ ਲਈ ਭੇਜਣਾ, ਸਮਝੋ ਇੱਕ ਬਾਪ ਦੇ 10 ਪੁੱਤਰ ਹੋਣ, ਲੇਕਿਨ ਕੋਈ ਵਧੀਆ ਕੰਮ ਹੈ, ਸਿਆਣਪ ਦਾ ਕੰਮ ਹੈ, ਕੋਈ ਬਹੁਤ ਕਠਿਨ ਕੰਮ ਹੈ, ਉਹਦੇ ਲਈ ਉਹ ਚੋਣ ਕਰਦਾ ਵਧੀਆ ਪੁੱਤਰ, ਲਾਇਕ ਪੁੱਤਰ ਜਿਹੜਾ ਉਹਨੂੰ ਭੇਜਦੇ, ਨਲਾਇਕ ਨੂੰ ਨਹੀਂ ਭੇਜਿਆ ਜਾਂਦਾ ਹੈ। ਇਹ ਯਾਦ ਰੱਖਣਾ ਕਰੋ ਪਿਆਰਿਓ। ਤਾਂ ਹੀ ਤਾਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਪਿਆਰਿਓ, ਕੋਈ ਵੀ ਕਾਰਜ ਕਰਾਉਣਾ ਹੋਵੇ ਤੇ ਉਹ ਮਹਾਰਾਜ ਆਪ ਨਹੀਂ, ਆਪ ਕੋਈ ਕਾਰਨ ਨਿਮਿਤ ਕਾਰਨ ਵਰਤਾ ਕਰਕੇ ਉਹ ਕਾਰਜਾਂ ਨੂੰ ਕਰਾਉਂਦੇ ਹਨ। ਇਸ ਤਰ੍ਹਾਂ ਧਰਮ ਚਲਾਉਣਾ ਸੀ, ਪੰਥ ਖਾਲਸਾ ਪ੍ਰਗਟ ਕਰਨਾ, ਵੈਰੀਆਂ ਦਾ ਸੰਹਾਰ ਕਰਨਾ, ਤੇ ਇਹਦੇ ਲਈ ਗੁਰੂ ਮਹਾਰਾਜ ਵਾਹਿਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣਾ ਉੱਤਰਾਧਿਕਾਰੀ। ਔਰ ਇੱਕ ਗੱਲ ਯਾਦ ਰੱਖੋ ਪਿਆਰਿਓ।

ਨਿਰਗੁਣ ਸਰੂਪ ਹਨ ਪਿਆਰਿਓ, ਉਹਨੂੰ ਤਾਂ ਲਖਿਆ ਨਹੀਂ ਜਾ ਸਕਦਾ। ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਣ ਜਹੈ, ਉਹਦੇ ਕੋਈ ਚੱਕਰ ਚਹਿਨ ਜਾਤ ਪਾਤ ਨਹੀਂ ਹੈ, ਲੇਕਿਨ ਉਹਦੀ ਝਲਕ ਉਹਦੇ ਸਰਗੁਣ ਉਹਦੇ ਪੁੱਤਰਾਂ ਦੇ ਵਿੱਚੋਂ ਪੈਂਦੀ। ਅਕਾਲ ਪੁਰਖ ਪਰਮਾਤਮਾ ਦੇ ਪੁੱਤਰ ਕੌਣ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਉਚਾਰਨ ਕਰੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤੇ ਆਪ

0: ਦੁਸ਼ਟ ਅਨਿਸ਼ਟ ਚੁਣ ਚੁਣ ਮਾਰੇ,
1: ਜਿਹੜੇ ਦੁਸ਼ਟ ਅਰਿਸ਼ਟ ਨੂੰ ਉਹਨਾਂ ਨੂੰ ਚੁਣ ਚੁਣ ਕਰਕੇ ਮਾਰਨਾ ਕੀਤਾ।
0: ਕਿਰਪਾਲ ਤਿਨ ਸੰਗ ਉਚਾਰੇ,
1: ਸੁਣ ਕਰਕੇ ਕਿਰਪਾਲੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਤਾਂ ਹੀ ਵਚਨ ਕੀਤੋ ਨੇ।
0: ਕਰੀ ਅਗ੍ਰਹੀ ਤਿਆਰੀ,
1: ਮਹਾਰਾਜ ਨੇ ਕਿਹਾ ਕਿ ਭਾਈ ਦੇਵ ਦੂਤਾਂ ਨੂੰ ਕਹਿੰਦੇ ਹਨ ਕਿ ਅਸੀਂ ਤਾਂ ਪਹਿਲਾਂ ਹੀ ਕਮਰ ਕੱਸਾ ਕੱਸ ਲਿਆ, ਤਿਆਰ ਪਰ ਤਿਆਰ ਹਨ, ਤਿਆਰੀ ਕਰ ਲਈ ਹੈ।
0: ਅਕਾਲ ਪੁਰਖ ਕੋ
1: ਜਿਸ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਦਾ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਉਹਦੇ ਹੁਕਮ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਉਹਦੇ ਹੁਕਮ ਦੇ ਵਿੱਚ ਅਸੀਂ ਸਦਾ ਰੁਜੂ ਹਾਂ।
0: ਸਿਰ ਪਰ ਧਰ ਹਮ ਮਾਨਹਿ
1: ਤੈ, ਸਿਰ ਧਰ ਕਰਕੇ

0: ਆਸ਼ ਮਾਰਗ ਤੋਂ ਜਿੱਥੋਂ ਆਏ ਨਾ ਉਸ ਪਾਸੇ ਚੱਲ ਗਏ।
1: ਇੱਕ ਜਾਮ ਲਗ ਰਹੇ ਇਕਾਂਤ,
0: ਇੱਕ ਜਾਮ ਤੱਕ ਸਤਿਗੁਰੂ ਮਹਾਰਾਜ ਪਿਆਰਿਓ ਇਕਾਂਤ ਪਾਵ ਕੇ ਅੱਧਾ ਪੌਣ ਘੰਟਾ ਇਕਾਂਤ ਦੇ ਵਿੱਚ ਰਹੇ।
1: ਵਹਿਰ ਬਹੁਰ
0: ਭਗਵਾਨ, ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਆਪਣੇ ਨਿਜ ਖੇਮੇ ਤੋਂ ਬਾਹਰ ਆਏ ਹਨ।
1: ਬਦਨ ਪ੍ਰਫੁੱਲਿਤ ਕਮਲ,
0: ਜਦੋਂ ਬਾਹਰ ਆਏ ਮਹਾਰਾਜ ਜੀ ਦਾ ਚਿਹਰਾ ਜਿਹੜਾ ਹੰਸੂ ਹੰਸੂ ਕਰ ਰਿਹਾ।
1: ਬਦਨ ਪਾਂਖਰੀ ਆਂਖ ਮਹਾਨਾ,
0: ਮਹਾਰਾਜ ਜੀ ਦੀਆਂ ਪਿਆਰਿਓ ਜਿਸ ਤਰ੍ਹਾਂ ਅੱਖਾਂ ਜਿਹੜੀਆਂ, ਜਦੋਂ ਅੱਖਾਂ ਪਿਆਰਿਓ ਤੇ ਪ੍ਰੇਮ ਕਰੁਣਾ ਰਸ ਭਗਤੀ ਦੇ ਰਸ ਦੇ ਵਿੱਚ ਭਿੱਜ ਜਾਂਦੀਆਂ ਨਾ ਪਿਆਰਿਓ, ਫਿਰ ਉਹ ਨੇਤਰ ਜਿਹੜੇ ਨਾ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨ ਨਾ ਰਾਮ ਰਾਜੇ। ਸਤਿਗੁਰੂ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਵੀ ਪਿਆਰਿਓ ਅੰਮ੍ਰਿਤ ਡੁੱਲ ਡੁੱਲ ਕਰਕੇ ਪੈਂਦਾ ਹੈ। ਇਹ ਯਾਦ ਰੱਖਣਾ ਕਰੋ, ਮਹਾਰਾਜ ਨੇ ਵੀ ਕਿਹਾ ਮਾਥੈ ਤ੍ਰਿਕੁਟੀ ਉਹ ਲੈ ਕੌੜਾ ਜੇ ਬਾਕੀ ਫੂੜ। ਬੇਈਮਾਨ ਬੰਦਾ, ਗੰਦਾ ਬੰਦਾ, ਜਿਹਦੇ ਅੰਦਰ ਹੀਨ ਭਾਵਨਾ ਈਰਖਾ ਦੁਵੈਸ਼ ਦੇ ਨਾਲ ਜਿਹੜਾ ਭਰਿਆ ਹੋਇਆ, ਇਹ ਪਿਆਰਿਓ ਨਿਸ਼ਾਨੀਆਂ ਹਨ। ਗੁਰਬਾਣੀ ਨੇ ਵੀ ਇਹਨੂੰ ਮੰਨਣਾ ਕੀਤਾ। ਗੁਰਬਾਣੀ ਵੀ ਸਾਨੂੰ ਕਹਿੰਦੀ ਹੈ ਕਿ ਕਈ ਪਾਪੀ ਬੇਈਮਾਨ ਬੰਦੇ ਅੰਦਰ ਬੜਾ ਵਲਛਲ ਹੁੰਦਾ, ਉਹਨਾਂ ਦੇ ਮੱਥੇ ਦੇ ਉੱਤੇ ਵਲਛਲ ਪੈ ਜਾਂਦੇ ਹਨ, ਤ੍ਰੇਵੜੀਆਂ ਪਈਆਂ ਹੋਈਆਂ ਹੁੰਦੀਆਂ, ਉਹਨਾਂ ਨੂੰ ਕਦੇ ਵੀ ਵੇਖੋ ਪਿਆਰਿਓ ਬਹੁਤ ਐ ਉਤਰੇ ਜੇ ਲੱਗਦੇ ਹਨ, ਤੇ ਉਹਨਾਂ ਦੇ ਅੰਦਰਲਾ ਪਾਪ ਪਿਆਰਿਓ ਇੱਕ ਮੱਥੇ ਦੇ ਨਾਲ ਤੇ ਦੂਜਾ ਅੱਖਾਂ ਦੇ ਨਾਲ, ਉਹਨਾਂ ਦੀ ਦ੍ਰਿਸ਼ਟੀ ਬੜੀ ਕਰੂਰ ਹੋ ਜਾਂਦੀ ਹੈ। ਐ ਤੇੜੇ ਜੇ ਵੇਖੀ ਜਾਣਾ, ਅੱਖਾਂ ਨੂੰ ਘੁਮਾ ਕੇ ਵੇਖਣਾ, ਆਪਾਂ ਕਹਿੰਦੇ ਨਾ ਜੀ ਬੰਦਾ ਭਾਈ ਬੜਾ ਬੇਈਮਾਨ ਹੈ। ਇਹ ਅੱਖ ਸਿਆਣੇ ਕਹਿੰਦੇ ਬੰਦਾ ਜਿੰਨਾ ਮਰਜ਼ੀ ਝੂਠ ਬੋਲੇ ਲੇਕਿਨ ਬੰਦੇ ਦੀਆਂ ਅੱਖਾਂ ਝੂਠ ਨਹੀਂ ਬੋਲਦੀਆਂ। ਅੱਜ ਵੀ ਪਿਆਰਿਓ ਕਈ ਵਾਰੀ ਇਹ ਜਿਹੜੇ ਬੰਦੇ ਨਾ ਪੁਲਿਸ ਵਾਲੇ, ਇਹੋ ਜਿਹੀਆਂ ਟੈਕਨੋਲੋਜੀਆਂ ਆ ਗਈਆਂ ਕਿ ਤੋਂ ਕੋਈ ਗੱਲ ਦੀ ਗਵਾਹੀ ਲੈਣੀ ਹੋਵੇ, ਉਹ ਬੰਦੇ ਨੂੰ ਬੇਹੋਸ਼ ਕਰਕੇ ਉਹਨੂੰ ਪੁੱਛਦੇ ਰਹਿੰਦੇ ਤੇ ਉਹ ਸੈਂਸਰ ਜਿਹੜਾ ਉਹਦੇ ਅੱਖਾਂ ਦੇ ਵਿੱਚ ਲਾ ਕਰਕੇ ਰੱਖਦੇ ਹਨ। ਕਿਉਂਕਿ ਜਦੋਂ ਬੰਦਾ ਝੂਠ ਬੋਲਦਾ, ਵਲ ਛਲ ਕਰਦਾ, ਅੱਖਾਂ ਦੇ ਵਿੱਚ ਦਬਾਅ ਬਣ ਜਾਂਦਾ ਤੇ ਪਤਾ ਲੱਗ ਜਾਂਦਾ ਕਿ ਬੰਦਾ ਝੂਠ ਬੋਲ ਰਿਹਾ ਕਰਕੇ, ਤੇ ਮੱਥ ਹੈ ਤ੍ਰਿਕੁਟੀ ਦ੍ਰਿਸ਼ਟ ਕਰੂਰ, ਉਹਨਾਂ ਦੀ ਦ੍ਰਿਸ਼ਟ ਬੜੀ ਕੌੜੀ ਹੋ ਜਾਂਦੀ ਹੈ, ਭੈੜੀ ਨਿਗਾਹ ਦੇ ਨਾਲ ਬੋਲਦੇ ਵੇਖਦੇ, ਤੇ ਜਦੋਂ ਵੀ ਬੋਲਣਾ ਪਿਆਰਿਓ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਫੋੜੇ ਦੇ ਵਿੱਚੋਂ ਪਾਕ ਰਿਸ ਦਾ ਗੰਦਗੀ ਰਿਸਦੀ ਮੂੰਹ ਦੇ ਵਿੱਚੋਂ ਇਸ ਤਰ੍ਹਾਂ ਗੰਦ ਮਨ ਦੀ ਵਗਦੇ ਰਹਿੰਦੇ, ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਨੇਤਰ ਪਿਆਰਿਓ ਹਰ ਅੰਮ੍ਰਿਤ ਭਿੰਨੇ ਲੋਇਣਾ ਹੈ। ਮਹਾਰਾਜ ਜੀ ਦੇ ਰਸੀਲੇ ਨੈਣ ਹਨ। ਮਹਾਰਾਜ ਜੀ ਪਿਆਰਿਓ ਜਿਸ ਤਰ੍ਹਾਂ ਆਪਾਂ ਪੜ੍ਹਦੇ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ। ਮਹਾਰਾਜ ਜੀ ਨੇ ਕਟਾਖ ਨਿਮਿਤ ਮਾਤਰ ਵੀ ਇੱਕ ਐ ਚੱਲਦੇ ਚੱਲਦੇ ਭੌਂ ਕਰਕੇ ਵੀ ਨਿਗਾਹ ਪੈ ਗਈ ਤੇ ਉਹਦਾ ਵੀ ਉਧਾਰ ਹੋ ਜਾਂਦਾ। ਹੁਣ ਅੱਖਾਂ ਦੇ ਨਾਲ ਇਹ ਚੀਜ਼ਾਂ ਪਿਆਰਿਓ ਮਾਇਨੇ ਰੱਖਦੀਆਂ, ਬੰਦੇ ਦੀ ਪਰਖ, ਉਹਦੇ ਮੱਥੇ ਦੀਆਂ ਤਰੇਵਣੀਆਂ, ਉਹਦਾ ਹਾਲ ਚਾਲ ਅੱਖਾਂ ਦੇ ਨਾਲ, ਉਹਦੇ ਬੋਲ ਚਾਲ ਦੇ ਨਾਲ ਪਤਾ ਲੱਗ ਜਾਂਦਾ। ਮਹਾਰਾਜ ਜੀ ਬਾਹਰ ਆਏ ਪਿਆਰਿਓ, ਚਿਹਰਾ ਜਿਹੜਾ ਦਗ ਦਗ ਕਰ ਰਿਹਾ, ਹੰਸੂ ਹੰਸੂ ਚਿਹਰਾ, ਤੇਜ ਪ੍ਰਤਾਪ ਝੱਲਿਆ ਨਹੀਂ ਜਾਂਦਾ।
1: ਆਨੰਦਤ ਦੁਗਣ,
0: ਸਤਿਗੁਰੂ ਮਹਾਰਾਜ ਜੀ ਦੇ ਹਿਰਦੇ ਵਿੱਚ ਦੁੱਗਣਾ ਚੌਗਣਾ ਆਨੰਦ ਹੈ। ਬੰਦੇ ਨੂੰ ਪਿਆਰਿਓ ਮੌਤ ਚੇਤੇ ਆ ਜਾਵੇ ਤੇ ਬੰਦੇ ਪਿਆਰਿਓ ਉਂਝੀ ਹਵਾ ਨਿਕਲ ਜਾਂਦੀ ਹੋਇਆ ਨਾ ਪੈਂਦੇ ਖਾਂ ਦੇ ਨਾਲ, ਪੈਂਦਾ ਖਾਂ ਮਹਾਰਾਜ ਨੂੰ ਬੋਲਦਾ ਸਤਿਗੁਰੂ ਮਹਾਰਾਜ, ਮਨ ਵਿੱਚ ਵਾਸ਼ਨਾ ਨਹੀਂ ਜਾਂਦੀ ਹੈ, ਮਨ ਵਿੱਚ ਕਈ ਤਰ੍ਹਾਂ ਦੀਆਂ ਭਾਵਨਾ ਉੱਠਦੀਆਂ। ਮਹਾਰਾਜ ਜੀ ਸਮਝਾਉਣ ਦੇ ਲਈ ਪੈਂਦੇ ਨੂੰ ਲਾਗੇ ਬੁਲਾਏ, ਛੇਵੇਂ ਪਾਤਸ਼ਾਹ ਜੀ ਨੇ ਐ ਉਹਨੂੰ ਇਸ਼ਾਰਾ ਕਰਨਾ ਸੀ, ਉਹਨੂੰ ਵੇਖ ਕਰਕੇ ਕਹਿਣ ਲੱਗੇ ਓਹੋ ਪੈਂਦੇ ਖਾਨ ਸੱਤ ਦਿਨ ਰਹਿ ਗਏ ਭਾਈ, ਅੱਠਵੇਂ ਦਿਨ ਮਰ ਜਾਣਾ। ਉਹ ਡਰ ਗਿਆ, ਕਹਿਣ ਲੱਗਾ ਮਹਾਰਾਜ ਕਿਆ ਬਾਤ ਕਰ ਰਹੇ ਹੋ। ਮਹਾਰਾਜ ਨੇ ਕਿਹਾ ਸੱਤ ਬੋਲ ਰਿਹਾ ਭਾਈ। ਡਰ ਗਿਆ ਪਿਆਰਿਓ, ਤੇ ਉਸ ਦਿਨ ਤੋਂ ਬਾਅਦ ਪ੍ਰਸ਼ਾਦਾ ਪਾਣੀ ਵੀ ਲੰਘਣਾ ਮੁਸ਼ਕਿਲ ਹੋ ਗਿਆ, ਭਾਰ ਘਟ ਗਿਆ, ਕੋਈ ਇਹ ਨਹੀਂ ਕੋਈ ਮਨ ਦੇ ਵਿੱਚ ਮੰਦ ਭਾਵਨਾ ਨਹੀਂ, ਸਦਾ ਵਾਹਿਗੁਰੂ ਖੁਦਾ ਖੁਦਾ ਕਰਦਾ, ਅੱਲਾ ਤਵਾਲਾ ਨੂੰ ਯਾਦ ਕਰਦਾ। ਸੱਤ ਦਿਨ ਬਤੀਤ ਹੋਏ, ਅੱਠਵਾਂ ਦਿਨ ਆਇਆ, ਕਹਿੰਦਾ ਜੀ ਮਰ ਜਾਣਾ, ਲੇਕਿਨ ਅੱਠਵਾਂ ਦਿਨ ਵੀ ਨਿਕਲ ਗਿਆ। ਮਹਾਰਾਜ ਨੂੰ ਕਹਿੰਦਾ ਮਹਾਰਾਜ ਝੂਠ ਕਿਉਂ ਮਾਰਿਆ, ਤੇ ਆਪ ਜੀ ਨੇ ਤੇ ਕਿਹਾ ਜੀ ਸੱਤ ਦਿਨ ਹਨ, ਅੱਠਵੇਂ ਦਿਨ ਮਰ ਜਾਣਾ। ਮਹਾਰਾਜ ਨੇ ਕਿਹਾ ਉਹ ਗੱਲ ਛੱਡ, ਵਿਕਾਰ ਆਏ ਮਨ ਦੇ ਵਿੱਚ, ਕਹਿਣ ਲੱਗਾ ਵਿਕਾਰ ਕੀ ਮਹਾਰਾਜ, ਪ੍ਰਸ਼ਾਦਾ ਵੀ ਏਕਾ ਦਾ ਪ੍ਰਸ਼ਾਦਾ ਵੀ ਨਹੀਂ ਲੰਘਿਆ ਜਾਂਦਾ, ਮਨ ਮੈਂ ਬੜਾ ਪਰੇਸ਼ਾਨ ਅੰਤ ਦਾ ਸਮਾਂ ਵੇਖ ਕਰਕੇ ਚੰਗੇ ਚੰਗੇ ਬੰਦੇ ਪਿਆਰਿਓ ਇਹ ਮੌਤ ਦੂਰੋਂ ਵੀ ਲਾਗੋਂ ਵੀ ਲੰਘ ਜਾਵੇ ਤੇ ਬੰਦੇ ਪਿਆਰਿਓ ਡਰ ਜਾਂਦੇ ਹੁਣ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਸਦੜਾ ਆਇਆ ਮਹਾਰਾਜ ਜੀ ਬੜੇ ਪ੍ਰਸੰਨ ਬੜੇ ਆਨੰਦਿਤ ਹਨ
1: ਅਨੰਤ ਦੁਗਨ ਚਕੂ ਨੇ ਵੈਸੇ ਸਭਨ ਵਿਖੇ ਦੁੱਤ ਦੂਨੇ
0: ਸਤਿਗੁਰੂ ਮਹਾਰਾਜ ਫਿਰ ਸੰਗਤਾਂ ਦੇ ਵਿੱਚ ਵਿਰਾਜਮਾਨ ਹੁੰਦੇ ਹਨ
1: ਉਮਰਾ ਸ਼ਾਹ ਬਹਾਦਰ ਸਾਦਰ ਹੈ ਦੁਆ ਉਮਰਾ ਉਬਲ
0: ਇੱਥੇ ਇੱਕ ਗੱਲ ਇਤਿਹਾਸ ਜਿਹੜਾ ਨਾ ਪਿਆਰਿਓ ਮੈਂ ਆਪ ਨੂੰ ਬੇਨਤੀ ਕਰਾਂ ਇਤਿਹਾਸ ਕਈ ਵਾਰੀ ਨਾ ਆਪਾਂ ਜੋ ਰਵਾਇਤੀ ਇਤਿਹਾਸ ਜਿਹੜਾ ਹੁਣ ਇੱਥੇ ਜੋ ਅੱਗੇ ਸਾਖੀ ਆਵੇਗੀ ਇਹ ਬਾਦਸ਼ਾਹ ਦੇ ਦੋ ਤਿੰਨ ਉਮਰਾਵ ਜੋ ਆਉਣਗੇ ਨਾ ਪਿਆਰਿਓ ਜੇ ਤਰਤੀਬ ਵੇਖੀ ਜਾਵੇ ਦੂਜ ਤੋਂ ਪਹਿਲਾਂ ਹੀ ਇਹ ਆ ਚੁੱਕੇ ਸਨ ਦੂਜ ਤੋਂ ਪਹਿਲਾਂ ਇਹ ਆਏ ਇਹਨਾਂ ਨੇ ਕੀ ਕੀਤਾ ਕਿ ਉਹ ਅੱਗੇ ਜੋ ਇਤਿਹਾਸ ਆਵੇਗਾ ਤੇ ਜਿਸ ਤਰ੍ਹਾਂ ਮਹਾਰਾਜ ਜੀ ਦੇ ਅੱਗੇ ਨੌ ਟੰਕੋਰ ਦਾ ਜਿਹੜਾ ਧਨਖ ਪਿਆ ਹੋਇਆ ਉਹਨੂੰ ਵੇਖ ਕਰਕੇ ਇਹਨਾਂ ਨੇ ਸ਼ੰਕਾ ਪ੍ਰਗਟ ਕੀਤੀ ਕਿਹਾ ਕਿ ਮਹਾਰਾਜ ਇਹ ਐਵੇਂ ਕੋਈ ਸਜਾਵਟ ਦੇ ਲਈ ਤਾਂ ਨਹੀਂ ਰੱਖਿਆ ਹੋਇਆ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੀਰ ਬੜਾ ਸ਼ਰਹਰਾ ਸੀ ਬੜੇ ਸਰੀਰ ਕਰਕੇ ਤਗੜੇ ਜਿਸ ਤਰ੍ਹਾਂ ਵੇਖਦੇ ਨਾ ਬਾਡੀ ਬਿਲਡਰ ਜਿਹਨੂੰ ਆਪਾਂ ਬੋਲਦੇ ਹਾਂ ਉਹ ਜਿਹਾ ਸਰੀਰ ਨਹੀਂ ਸੀ ਸਰੀਰ ਪਿਆਰਿਓ ਦਰਮਿਆਨਾ ਸੀ ਕੱਟ ਕਾਠੀ ਬੜੀ ਮਜ਼ਬੂਤ ਆ ਦਰਮਿਆਨਾ ਦਾ ਜਿਹੜਾ ਕੱਦ ਕਾਠੀ ਸੀ ਮਹਾਰਾਜ ਜੀ ਦੀ ਲੇਕਿਨ ਬਲ ਬਹੁਤ ਜ਼ਿਆਦਾ ਤੇ ਹੁਣ ਆਪ ਜੀ ਦੇਖੋ ਪਿਆਰਿਓ ਇੱਕ ਗੱਲ ਕਦੇ ਆਪਨੇ ਨੋਟ ਕੀਤਾ ਕਿ ਨਹੀਂ ਕੀਤਾ ਇੱਕ ਪਹਿਲਵਾਨ ਆਪਾਂ ਵੇਖਦੇ ਹਾਂ ਬੜਾ ਤਗੜਾ ਹੁੰਦਾ ਪਿਆਰਿਓ ਤੇ ਉਹ ਕੀ ਕਰਦਾ 100 ਕਿਲੋ ਦਾ ਭਾਰ ਇੰਨੇ ਸਾਲਾਂ ਤੋਂ ਬਾਅਦ ਮਿਹਨਤ ਕਰਨ ਤੋਂ ਬਾਅਦ ਉਹ ਚੱਕਦਾ ਕਦੇ ਹਮਾਲ ਜਿਹੜਾ ਨਾ ਪਿਆਰਿਓ ਭਾਰ

ਲੇਕਿਨ ਜੋ ਭਾਰ ਬਰਦਾਰੀ ਕਰਦੇ, ਜੋ ਪਿਆਰਿਓ ਮਸ਼ਕਤ ਕਰਦੇ, ਭਾਰ ਚੱਕਦੇ ਨਾ 100-100 ਕਿਲੋ ਇੱਕ ਵਾਰੀ, ਦਿਨ ਦੇ ਵਿੱਚ ਕਈ ਬੋਰੇ ਜਿਹੜੇ ਪਿਆਰਿਓ ਚੱਕ ਕਰਕੇ ਦੂਰ ਤੱਕ ਸੁੱਟ ਕੇ ਆ ਜਾਂਦੇ। ਵੇਖਿਆ ਜਾਵੇ ਸਰੀਰ ਉਹਨਾਂ ਦਾ ਜ਼ਿਆਦਾ ਐਂ ਤਕੜਾ ਪਹਿਲਵਾਨਾਂ ਵਰਗੀ ਥੋੜ੍ਹੀ ਹੁੰਦਾ ਉਹਨਾਂ ਦਾ। ਸੋ ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸਰੀਰ ਜਿਹੜਾ ਸ਼ਰਹਰਾ ਸੀ ਤੇ ਦਰਮਿਆਨਾ ਕੱਦ ਕਾਠੀ ਦਾ ਸੀ, ਉਹਨਾਂ ਨੂੰ ਸ਼ੱਕ ਆਇਆ। ਉਹਨਾਂ ਨੇ ਕਿਹਾ ਕਿ ਇਹ ਗੁਰੂ ਮਹਾਰਾਜ ਜੀ ਲੱਗਦਾ ਇਹ ਸ਼ੋਪੀਸ ਦੇ ਲਈ ਰੱਖਿਆ ਹੋਵੇਗਾ, ਇਹੋ ਜਿਹਾ ਤਨਖ ਕੌਣ ਚਲਾਉਂਦਾ। ਮਹਾਰਾਜ ਨੇ ਕਿਹਾ ਭਾਈ ਸਾਡਾ ਹੀ ਹੈ।

ਬਹੁਤ ਵੱਡੀਆਂ ਵੱਡੀਆਂ ਤਲਵਾਰਾਂ ਘਰਾਂ ਦੇ ਵਿੱਚ ਰੱਖ ਲੈਂਦੇ ਹਨ, 15-20-25 ਕਿਲੋ ਦਾ ਭਾਰ ਹੁੰਦਾ। ਤੇ ਇੱਕ ਵਾਰੀ ਮੈਂ ਖੁਦ ਵੇਖਿਆ ਕਿਸੇ ਅਸਥਾਨ ਤੇ ਪਿਆਰਿਓ, ਤੇ 20 ਕਿਲੋ ਦੀ ਕਿਰਪਾਨ ਤਲਵਾਰ ਜਿਹੜੀ ਉਹਨਾਂ ਨੇ ਐਵੇਂ ਬਣਾ ਕੇ ਰੱਖੀ ਹੈ। ਹੁਣ ਇੰਨਾ ਵੱਡਾ ਸ਼ਸਤਰ ਲੈ ਕਰਕੇ ਕੌਣ ਜੰਗ ਕਰ ਸਕਦਾ? ਉਹ ਐਵੇਂ ਸ਼ੋ ਪੀਸ ਦੇ ਲਈ ਉਹ ਬਣਾ ਕਰਕੇ ਰੱਖ ਲੈਂਦੇ। ਉਹਨਾਂ ਨੇ ਕਿਹਾ ਮਹਾਰਾਜ ਇੰਜੀ ਲੱਗਦਾ। ਮਹਾਰਾਜ ਨੇ ਕਿਹਾ ਨਹੀਂ ਭਾਈ, ਸਾਡੇ ਕਮਰ ਕੱਸੇ ਦੇ ਸ਼ਸਤਰ ਹਨ, ਅਸੀਂ ਰੋਜ਼ ਇਹਤੋਂ ਤੀਰ ਚਲਾਉਂਦੇ ਹਾਂ। ਉਹਨੇ ਕਿਹਾ ਮਹਾਰਾਜ ਇਹ ਹੋ ਹੀ ਨਹੀਂ ਸਕਦਾ, ਮੈਂ ਮੰਨ ਹੀ ਨਹੀਂ ਸਕਦਾ। ਤੇ ਉਹਨੇ ਥੋੜ੍ਹੀ ਜਿਹੀ ਬਹਿਸਮਬਾਜ਼ੀ ਕੀਤੀ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਤੈਨੂੰ ਦਿਖਾਉਂਦੇ ਹਾਂ। ਤੇ ਗੁਰੂ ਮਹਾਰਾਜ ਜੀ ਨੇ ਪਿਆਰਿਓ ਉਹ ਨੌ ਟੰਕੋਰ ਦਾ ਧਨਖ ਜਿਹੜਾ ਹੈ ਪ੍ਰਤੰਚਾ ਚਾੜ ਕਰਕੇ ਤੀਰ ਰੱਖ ਕਰਕੇ ਉਹਦੇ ਉੱਤੇ ਚਲਾਉਣਾ ਕੀਤਾ। ਜਦੋਂ ਪੂਰਾ ਬਲ ਲਾਇਆ ਨਾ, ਇੱਕ ਗੱਲ ਯਾਦ ਰੱਖੋ, ਜਦੋਂ ਤੀਰ ਚਲਾਓਗੇ ਬਾਹਾਂ ਦੇ ਵਿੱਚ, ਮੋਢਿਆਂ ਦੇ ਵਿੱਚ, ਬੱਖੀ ਦੇ ਵਿੱਚ ਬੜਾ ਭਾਰ ਪੈਂਦਾ। ਤੇ ਬਾਹਰੋਂ ਤਾਂ ਪਿਆਰਿਓ ਟਾਕੇ ਸੁੱਕ ਗਏ ਸੀ, ਲੇਕਿਨ ਅੰਦਰੋਂ ਜਿਹੜਾ ਜ਼ਖਮ ਅੱਲਾ ਸੀ, ਅੰਦਰੋਂ ਜ਼ਖਮ ਪਿਆਰਿਓ ਬਹੁਤ ਛੇਤੀ ਨਹੀਂ ਭਰਦਾ। 4-5 ਮਹੀਨੇ ਦਾ ਸਮਾਂ ਲੱਗ ਜਾਂਦਾ, ਉਹਦੇ ਲਈ ਪੂਰਾ ਪਰਹੇਜ਼ ਕਰਨਾ ਪੈਂਦਾ। ਅੱਜ ਵੀ ਕਿੱਥੇ ਨਾ ਕੋਈ ਬੰਦੇ ਦੇ ਇਸ ਤਰ੍ਹਾਂ ਆਪਰੇਸ਼ਨ ਇਹ ਹੋ ਜਾਣ ਤਾਂ ਕਿ ਲੱਗ ਜਾਣ, ਕਹਿੰਦੇ ਕਿ ਭਾਈ ਚੱਲ ਠੀਕ ਵੀ ਹੋ ਗਿਆ, 2 ਮਹੀਨੇ ਇੱਥੋਂ ਕੁਛ ਵੀ ਭਾਰ ਨਹੀਂ ਚੱਕਣਾ। ਜੇ ਚੱਕ ਲਿਆ ਤੇ ਉਸ ਵੇਲੇ ਖਰਾਬਾ ਹੋ ਜਾਂਦਾ, ਅੰਦਰ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ, ਤਾਰਾਂ ਟੁੱਟ ਜਾਂਦੀਆਂ। ਮਹਾਰਾਜ ਜੀ ਨੇ ਪਿਆਰੇ ਜਦੋਂ ਤੀਰ ਨੂੰ ਜਦੋਂ ਚਲਾਉਣ ਦਾ ਯਤਨ ਕੀਤਾ, ਤੀਰ ਤਾਂ ਮਹਾਰਾਜ ਜੀ ਨੇ ਸੰਦ ਕੇ ਚਲਾ ਲਿਆ, ਲੇਕਿਨ ਉਹ ਅੰਦਰ ਦੇ ਟਾਕੇ ਜਿਹੜੇ ਨਾ ਉਹ ਟੁੱਟ ਗਏ। ਟੁੱਟਣ ਤੋਂ ਬਾਅਦ ਫਿਰ ਤੋਂ ਜ਼ਖਮ ਜਿਹੜਾ ਇਹ ਪ੍ਰਗਟ ਹੋ ਗਿਆ। ਉਸ ਤੋਂ ਬਾਅਦ ਸਿੰਘਾਂ ਨੇ ਕਿਹਾ ਮਹਾਰਾਜ ਆ ਕੀ ਕੀਤਾ? ਫਿਰ ਤੋਂ ਕਹਿਣ ਲੱਗੇ ਇਲਾਜ ਕਰਾਈਏ। ਮਹਾਰਾਜ ਨੇ ਕਿਹਾ ਨਹੀਂ ਭਾਈ, ਇਲਾਜ ਦੀ ਹੁਣ ਲੋੜ ਨਹੀਂ ਹੈ। ਪਹਿਲੇ ਮਹਾਰਾਜ ਨੇ ਪਹਿਲੀ ਵਾਰੀ ਇਲਾਜ ਕਰਾਇਆ, ਦੂਜੀ ਵਾਰੀ ਮਹਾਰਾਜ ਜੀ ਨੇ ਇਲਾਜ ਨਹੀਂ ਕਰਾਇਆ। ਕਿਹਾ ਕਿ ਵਾਹਿਗੁਰੂ ਜੀ ਦਾ ਸੱਦਾ ਆ ਗਿਆ, ਇਹ ਜੋ ਸਾਖੀ ਹੈ। ਮਹਾਰਾਜ ਨੇ ਕਿਹਾ ਮਹਾਰਾਜ ਜੀ ਦਾ ਵਾਹਿਗੁਰੂ ਜੀ ਦਾ ਸੱਦਾ ਆ ਗਿਆ। ਉਹ ਤੋਂ ਬਾਅਦ ਜਿਸ ਤਰ੍ਹਾਂ

ਇਹਦੇ ਵਿੱਚ ਜ਼ਿਆਦਾ ਜ਼ਿਕਰ ਨਹੀਂ ਆਇਆ ਹੈ ਪਿਆਰਿਓ। ਲੇਕਿਨ ਜੋ ਔਰ ਸਰੋਤ ਜਿਹੜੇ ਪੁਰਾਤਨ ਜਿਹੜੇ ਸਰੋਤ, ਫਿਰ ਸੰਗਤਾਂ ਨੇ ਬੇਨਤੀ ਕੀਤੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਨੇ ਬਚਨ ਕੀਤਾ ਕਿ ਭਾਈ ਕਿ ਇੱਕ ਗੁਰੂ ਦੀ ਮਰਿਆਦਾ ਹੁੰਦੀ ਹੈ, ਜਦੋਂ ਇੱਕ ਗੁਰੂ ਸਾਹਿਬ ਜੀ ਚੋਲਾ ਤਿਆਗ ਕਰਦੇ, ਸਰੀਰ ਦਾ ਤਿਆਗ ਕਰਦੇ, ਨਵੇਂ ਗੁਰੂ ਮਹਾਰਾਜ ਜੀ ਦੀ ਸਥਾਪਨਾ ਕੀਤੀ ਜਾਂਦੀ ਹੈ, ਉਹਨਾਂ ਤੇ ਲੜ ਲਾਇਆ ਜਾਂਦਾ ਹੈ, ਤੇ ਆਪ ਜੀ ਕਿਹਦੇ ਲੜ ਲਾ ਰਹੇ ਹੋ? ਮਹਾਰਾਜ ਨੇ ਬਚਨ ਕੀਤਾ, ਅਸੀਂ ਖਾਲਸੇ ਨੂੰ ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ ਸੌਂਪਣਾ ਕੀਤਾ। ਸਿੰਘਾਂ ਨੇ ਬਚਨ ਕੀਤਾ, ਗੁਰੂ ਕੌਣ ਹੈ? ਮਹਾਰਾਜ ਨੇ ਕਿਹਾ, ਪਹਿਲਾਂ ਹੀ ਬਾਣੀ ਦੇ ਵਿੱਚ ਬਚਨ ਆਪਾਂ ਰੋਜ਼ ਪੜ੍ਹਦੇ ਹਾਂ।

ਨਿਸਤਾਰ ਹੈ, ਬਾਣੀ ਗੁਰੂ ਹੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਦੂਜ ਵਾਲੇ ਦਿਨ, ਦੂਜ ਦਾ ਮਤਲਬ ਜਿਹੜਾ ਨਾ ਦੀਵਾਲੀ, ਦੀਵਾਲੀ ਉਹ ਮੱਸਿਆ ਵਾਲੀ ਰਾਤ ਨੂੰ ਦੀਵਾਲੀ ਹੁੰਦੀ ਹੈ, ਮੱਸਿਆ ਤੋਂ ਅਗਲੀ ਰਾਤ ਜਿਹੜੀ ਪਿਆਰਿਓ ਉਹਨੂੰ ਏਕਮ ਵਾਲੀ ਰਾਤ ਬੋਲਦੇ, ਏਕਮ ਆ ਜਾਂਦਾ ਕਿਉਂਕਿ 14 ਤਿਥੀਆਂ ਹੁੰਦੀਆਂ, ਫਿਰ 15ਵਾਂ ਜਾਂ ਤਾਂ ਮੱਸਿਆ ਜਾਂ ਤਾਂ ਪੁੰਨਿਆ ਹੋਵੇਗੀ, ਏਕਮ ਹੋ ਜਾਂਦਾ। ਫਿਰ ਉਹ ਤੋਂ ਬਾਅਦ ਦੂਜ ਵਾਲਾ ਦਿਹਾੜਾ ਜਿਹੜਾ ਹੁੰਦਾ ਨਾ ਤੇ ਪਿਆਰਿਓ, ਇਹ ਦੂਜ ਵਾਲਾ ਦਿਹਾੜਾ, ਇਸ ਦਿਨ ਸਤਿਗੁਰੂ ਮਹਾਰਾਜ ਜੀ ਨੇ ਫਿਰ ਇੱਥੇ ਦੀਵਾਨ ਸਜਾਉਣਾ ਕੀਤਾ। ਇਹ ਬੇਨਤੀਆਂ ਦਾਸ ਕਿਉਂ ਕਰ ਰਿਹਾ, ਕਿਉਂਕਿ ਪਿਆਰਿਓ ਹੁਣ ਕਈ ਸਾਧੂ ਸੰਤ ਮਹਾਂਪੁਰਖ, ਕਈ ਵਿਦਵਾਨ ਵੀ, ਉਹਨਾਂ ਨੇ ਵੀ ਆਉਣਾ, ਕਈ ਵਾਰੀ ਉਹ ਹਾਜ਼ਰੀ ਲੈਂਦੇ, ਫਿਰ ਉਹ ਗੱਲ ਜਿਹੜੀ ਹੈ ਉਹ ਨਹੀਂ ਬਣਦੀ ਹੈ, ਤਾਂ ਕਰਕੇ ਮੈਂ ਸੰਕਸ਼ਿਪਤ ਦੇ ਵਿੱਚ ਬੇਨਤੀ ਕਰ ਰਿਹਾ ਹਾਂ। ਫਿਰ ਜੋ ਪੁਰਾਤਨ ਸਾਡੀਆਂ ਮਰਿਆਦਾ ਰਵਾਇਤਾਂ ਮੁਤਾਬਕ ਔਰ ਵੀ ਜਿਹੜੇ ਸਰੋਤ ਉਹਨਾਂ ਮੁਤਾਬਕ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਿਉਂਕਿ ਇੱਥੇ ਦੂਜ ਦਾ ਜ਼ਿਕਰ ਆ ਗਿਆ। ਫਿਰ ਦੂਜ ਵਾਲੇ ਦਿਨ ਥੱਲੇ ਸਤਿਗੁਰੂ ਮਹਾਰਾਜ ਜੀ ਨੇ ਇਹ ਜਿਹੜਾ ਦੀਵਾਨ ਜਿਹੜਾ ਨਾ ਪਿਆਰਿਓ ਜੋ ਕਿਹਾ ਜਾਂਦਾ, ਤੇ ਜਿਹੜਾ ਥੱਲੇ ਵਾਲਾ ਨਿਸ਼ਾਨ ਸਾਹਿਬ ਜਿਹੜਾ ਹੈ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡਾ ਦੀਵਾਨ ਸਜਾਇਆ। ਇਸ ਦੀਵਾਨ ਦੇ ਵਿੱਚ ਮਹਾਰਾਜ ਜੀ ਨੇ

ਹੈ। ਇਹ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਔਰ ਇੱਕ ਗੱਲ ਯਾਦ ਰੱਖੋ ਪਿਆਰਿਓ, ਕਿ ਜਦੋਂ ਗੁਰਤਾ ਗੱਦੀ ਇਸ ਤੋਂ ਪਹਿਲੇ ਦਿੱਤੀ ਜਾਂਦੀ ਸੀ, ਤੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਸੇ ਨੇ ਵੀ ਗੁਰਤਾ ਗੱਦੀ ਦਾ ਤਿਲਕ ਨਹੀਂ ਲਾਇਆ, ਕਿਉਂਕਿ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਆਓ, ਤੇ ਦੂਜੇ ਪਾਤਸ਼ਾਹ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਰਯੰਤ ਤੱਕ ਬਾਬਾ ਬੁੱਢਾ ਸਾਹਿਬ ਜੀ ਜਾਂ ਉਹਨਾਂ ਦੇ ਵੰਸ਼ ਦੇ ਵਿੱਚੋਂ ਪਿਆਰਿਓ ਗੁਰਤਾ ਗੱਦੀ ਦਾ ਤਿਲਕ ਲਾਉਂਦੇ ਸਨ। ਲੇਕਿਨ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ

ਦਾ ਤਿਲਕ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਾਉਣਾ ਕੀਤਾ। ਪੰਜ ਪੈਸੇ ਨਰੀਅਲ ਰੱਖ ਕਰਕੇ ਮਰਿਆਦਾ ਪੂਰੀ ਕਰਕੇ ਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਤੇ ਤਾਬਿਆਂ ਦੇ ਵਿੱਚ ਬੈਠ ਕਰਕੇ ਆਪ ਆਪਣੀ ਰਸਨਾ ਤੋਂ ਹੁਕਮਨਾਮਾ ਲਿਆ। ਹੁਣ ਇਸ ਤੋਂ ਪਹਿਲਾਂ ਵੀ ਪਿਆਰਿਓ ਕਿ ਜਦੋਂ ਹੁਕਮਨਾਮਾ ਲਿਆ ਜਾਂਦਾ ਸੀ ਨਾ, ਜਦੋਂ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਤੇ ਗ੍ਰੰਥੀ ਸਾਹਿਬਾਨ ਜਾਂ ਦੂਜੇ ਤੀਜੇ ਸਿੰਘ ਲੈਂਦੇ, ਲੇਕਿਨ ਅੱਜ ਸਤਿਗੁਰੂ ਮਹਾਰਾਜ ਜੀ ਨੇ ਆਪ ਹੁਕਮਨਾਮਾ ਲਿਆ। ਉਹ ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ ਸੰਤਾਂ ਵਿੱਚੋਂ, ਅਬ ਚੱਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ ਕਰਤਾ ਆਪ ਵਸਾਇਆ ਰਾਮ। ਇਹ ਹੁਕਮਨਾਮਾ ਜਦੋਂ ਲਿਆ ਉਹ ਤੋਂ ਬਾਅਦ ਹੀ ਸੰਗਤਾਂ ਨੇ ਜਦੋਂ ਵੇਖਿਆ ਗੁਰੂ ਮਹਾਰਾਜ ਜੀ ਦਾ ਸਰੀਰ ਪਿਆਰੇ ਉਹ ਅਦ੍ਰਿਸ਼ ਹੁੰਦਾ ਜਾ ਰਿਹਾ ਸੀ। ਜੋ ਸੰਗਤਾਂ ਬੈਠੀਆਂ ਉਹਨਾਂ ਨੇ ਜੋ ਆਪਣਾ ਅਨੁਭਵ ਜੋ ਦੱਸਿਆ ਸੀ ਗ੍ਰੰਥਾਂ ਦੇ ਵਿੱਚ ਜੋ ਹਵਾਲੇ ਪ੍ਰਾਪਤ ਹੁੰਦੇ ਕਿ ਇੱਕ ਸਥੂਲ ਸਰੀਰ ਤੋਂ ਮਹਾਰਾਜ ਜੀ ਦਾ ਸਰੀਰ ਜਿਹੜਾ ਸੂਖਸ਼ਮ ਹੁੰਦਾ ਜਾ ਰਿਹਾ ਸੀ। ਫਿਰ ਉਹ ਤੋਂ ਬਾਅਦ ਮਹਾਰਾਜ ਜੀ ਨੇ ਫਿਰ ਵਚਨ ਕਰ ਦਿੱਤਾ ਕਿ ਭਾਈ ਹੁਣ ਤੇ ਸਜੀਵ ਕਾਲ ਦੇ ਲਈ ਗੁਰੂ ਸਾਹਿਬ ਜੋ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਉਹ ਤੋਂ ਬਾਅਦ ਮਹਾਰਾਜ ਜੀ ਨੇ ਇਹ ਹੁਕਮਨਾਮਾ ਜਾਰੀ ਕੀਤਾ, ਹੁਕਮਨਾਮਾ ਪਾਤਸ਼ਾਹੀ ਦਸਵੀਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਖੋਜ ਸ਼ਬਦ ਮੈਂ ਲੇ। ਇਹ ਮਹਾਰਾਜੀ ਨੇ ਹੁਕਮਨਾਮਾ ਜਾਰੀ ਕੀਤਾ ਹੈ। ਇਹ ਹੁਕਮਨਾਮਾ ਪਿਆਰਿਓ, ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਸਰੋਤ ਪੜ੍ਹਦੇ ਹਾਂ, ਗਿਆਨੀ ਗਿਆਨ ਸਿੰਘ ਜੀ ਨੇ ਜੋ ਪੰਥ ਪ੍ਰਕਾਸ਼ ਲਿਖਣਾ ਕੀਤਾ, ਉਹਦੇ ਵਿੱਚ ਪਿਆਰਿਓ ਉਹ ਬਚਨ ਜਿਹੜਾ ਉਹਨਾਂ ਨੇ ਇਹ ਦਰਜ ਕੀਤਾ, ਔਰ ਵੀ ਪਤਾ ਨਹੀਂ ਕਈ ਸਰੋਤ ਵਿੱਚ ਆਇਆ ਹੋਵੇਗਾ ਜਾਂ ਨਹੀਂ, ਲੇਕਿਨ ਗਿਆਨੀ ਗਿਆਨ ਸਿੰਘ ਜੀ ਨੇ ਇਹ ਹੁਕਮਨਾਮਾ ਜੋ ਹੈ ਇਹ ਇਤਿਹਾਸ ਨੂੰ ਇੰਜ ਵਰਣਨ ਕਰਨਾ ਕੀਤਾ। ਇਹ ਹੁਕਮਨਾਮਾ ਉਹਨਾਂ ਨੇ ਇਹ ਜੋ ਲਿਖਿਆ ਕਿ ਉਸ ਤੋਂ ਬਾਅਦ ਫਿਰ ਇਹ ਗੱਲ ਪ੍ਰਗਟ ਹੋ ਗਈ ਸਮੁੱਚੀ ਸੰਗਤ ਦੇ ਲਈ, ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਦੇ ਲਈ। ਮਹਾਰਾਜ ਨੇ ਕਿਹਾ ਨਾ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ, ਸਾਰੇ ਸਿੱਖ ਪਿਆਰਿਓ। ਇਹਦਾ ਮਤਲਬ ਆਲ ਵਰਲਡ, ਪੂਰੀ ਦੁਨੀਆਂ ਦੇ ਵਿੱਚ ਜਿਹੜਾ ਵੀ ਬੋਲਦਾ ਨਾ ਮੈਂ ਗੁਰੂ ਕਾ ਸਿੱਖ ਹਾਂ, ਯਾਦ ਰੱਖੋ ਜਿਹੜਾ ਬੋਲਦਾ ਮੈਂ ਗੁਰੂ ਕਾ ਸਿੱਖ ਹਾਂ, ਤੇ ਉਹਦੇ ਲਈ ਹੈ ਸਭ ਸਿੱਖਾਂ ਦਾ ਕੀ ਹੈ ਹੁਕਮ ਹੈ, ਬੇਨਤੀ ਨੂੰ, ਆਦੇਸ਼ ਨੂੰ ਤੁਸੀਂ ਅਪ੍ਰਵਾਨ ਕਰ ਸਕਦੇ ਹੋ। ਦੇਖੋ ਕੋਈ ਤੁਹਾਨੂੰ ਬੇਨਤੀ ਕਰੇ, ਬੋਲੇ ਜੀ ਆਹ ਕੰਮ ਕਰਦੇ ਭਾਈ ਬੇਨਤੀ ਕਰਦਾ, ਆਪਾਂ ਕਹਿੰਦੇ ਹਾਂ ਠੀਕ ਹੈ ਵੇਖਾਂਗੇ। ਫਿਰ ਕੋਈ ਤੁਹਾਨੂੰ ਆਦੇਸ਼ ਕਰੇ ਉਹ ਵੀ ਆਪਾਂ ਟਾਲ ਸਕਦੇ ਹਾਂ, ਵੱਡਿਆਂ ਦਾ ਹੁਕਮ ਹੁੰਦਾ ਤੇ ਵੱਡਿਆਂ ਦਾ ਹੁਕਮ ਟਾਲ ਨਹੀਂ ਸਕਦੇ ਹਾਂ ਪਿਆਰਿਓ। ਜਿਹੜਾ ਵੱਡਿਆਂ ਦਾ ਹੁਕਮ ਟਾਲ ਦਿੰਦਾ ਉਹ ਵੱਡਿਆਂ ਦੇ ਹੁਕਮਾਂ ਦੀ ਅਦੂਲੀ ਉਹਦੀ ਬੇਅਦਬੀ ਹੁੰਦੀ ਹੈ। ਸੋ ਮਹਾਰਾਜ ਜੀ ਨੇ ਹੁਕਮਨਾਮਾ ਜਾਰੀ ਕੀਤਾ, ਉਹ ਇਹ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣਾ ਹੈ। ਅੱਜ ਪਿਆਰਿਓ ਕਈ ਬੋਲਦੇ ਨਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਹਾਂ, ਜਿਹੜਾ ਇਹ ਬੋਲੇ ਜਿਹੜਾ ਬੋਲੇ ਬਾਣੀ ਗੁਰੂ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ। ਯਾਦ ਰੱਖੋ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੀ ਨਹੀਂ ਹੈ, ਜਿਹੜਾ ਸਿੱਖ ਰਹਿ ਕਰਕੇ ਇਹ ਬਚਨ ਕਰ ਹੀ ਨਹੀਂ ਸਕਦਾ। ਸਿੱਖ ਨੂੰ ਕਹਿ ਦਿੱਤਾ ਕਿ ਗੁਰੂ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਲ, ਤੇ ਕੋਈ ਕਈ ਬੰਦੇ ਪਿਆਰਿਓ ਇਹ ਕਹਿੰਦੇ ਨਾ ਜੀ ਆ ਫਲਾਣੇ ਗੁਰੂ ਟਿਮਕਾਣੇ, ਨਹੀਂ ਪਿਆਰਿਓ ਸਿੱਖਾਂ ਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ। ਉਹ ਤੋਂ ਬਾਅਦ ਜਿੰਨੇ ਵੀ ਸਤਿਕਾਰਯੋਗ ਸਾਧੂ ਸੰਤ ਮਹਾਂਪੁਰਖ, ਇਹ ਸਤਿਕਾਰਯੋਗ ਹਸਤੀਆਂ, ਉਹਨਾਂ ਨੂੰ ਸਾਧੂ ਬੋਲੋ, ਸੰਤ ਬੋਲੋ, ਮਹਾਂਪੁਰਖ ਗਿਆਨੀ ਬੋਲੋ, ਬ੍ਰਹਮ ਗਿਆਨੀ ਬੋਲੋ, ਜੋ ਮਰਜ਼ੀ ਲਕਬ ਲਾ ਕਰਕੇ ਉਹਨਾਂ ਦਾ ਸਨਮਾਨ ਕਰੋ, ਕਰਨਾ ਵੀ ਚਾਹੀਦਾ, ਲੇਕਿਨ ਗੁਰੂ ਕਹਿ ਕਰਕੇ ਕਿਹਦਾ ਸਨਮਾਨ ਨਹੀਂ ਕਰਨਾ ਪਿਆਰੇ। ਕਈ ਵਾਰੀ ਕਈ ਕਹਿੰਦੇ ਨਾ ਜੀ ਕਿ ਨਹੀਂ ਜੀ ਉਹਨੂੰ ਅਸੀਂ ਗੁਰੂ ਮੰਨਦੇ ਹਾਂ, ਫਲਾਣਾ ਸਾਡਾ ਗੁਰੂ ਹੈ। ਨਹੀਂ, ਗੁਰੂ ਜਿਹੜਾ ਪਿਆਰੇ ਉਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਮਹਾਰਾਜ ਜੀ ਨੇ ਦੂਜ ਵਾਲੇ ਦਿਨ ਇਹ ਬਚਨ ਕਰਕੇ ਸਮੁੱਚੀ ਲੁਕਾਈ ਦੇ ਪ੍ਰਤੀ, ਨਾਨਕ ਨਾਮ ਲੇਵਾ ਸੰਗਤਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਕਰਕੇ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਚਰਨਾਂ ਦੇ ਨਾਲ ਜੋੜਨਾ ਕੀਤਾ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਗਏ ਤੋਂ ਸਮਤਾਵ ਸਾਰੇ ਗਾਜ ਵਾਜ ਕਰਕੇ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
1: ਵਾਹਿਗੁਰੂ
0: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਦੀਆਂ ਕਿ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਸੁਰ

ਰਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੋਹਿ ਲਿਹੁ ਉਬਾਰੇ ਕਵਿਓ ਬਾਚ ਬੇਨਤੀ ਚਉਪਈ।

ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੁਜ ਤਉ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਭੈ ਮਰੇ ਪੁਰਖ ਜਵਨ ਪਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਰਪ੍ਰਭ ਮੋ ਸੋ ਕਹਾ, ਸੋ ਕਹਿਉ ਜਗ ਮਾਹੇ, ਜੋ ਤਹਿ

Hey.

ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ।

ਇਹ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

Seri Zayba!

ಬೌಲೆ

ਆਖਦੇ ਭਾਈ ਉਹ ਘੜੀ ਚੰਗੀ ਹੈ ਜਿਹੜੀ ਘੜੀ ਗੁਰੂ ਦੇ ਚਰਨਾਂ ਦੇ ਨਾਲ ਬਤੀਤ ਹੋ ਜਾਏ, ਗੁਣ ਗਾਉਂਦੇ ਆ, ਨਾਮ ਜਪਦੇ ਆ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਮਹਾਰਾਜ ਕਹਿੰਦੇ ਰਸਨਾ ਉਹ ਚੰਗੀ ਹੈ, ਉਹ ਧਨ ਹੈ ਰਸਨਾ, ਜਿਹੜੀ ਰਸਨਾ ਦੇ ਨਾਲ ਜੀਵ ਗੁਣ ਗਾਉਂਦਾ ਹੈ। ਤੇ ਜਿਹੜੀ ਰਸਨਾ ਗੁਣ ਨਹੀਂ ਗਾਉਂਦੀ, ਉਸ ਰਸਨਾ ਨੂੰ ਮਹਾਰਾਜ ਨੇ ਤ੍ਰਿਕਾਰ ਵੀ ਆਖਿਆ। ਸੌ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹਿ ਦਈਏ, ਇੱਕ ਤ੍ਰਿਕਾਰ ਬਣਦਾ। ਮਹਾਰਾਜ ਕਹਿੰਦੇ ਤ੍ਰਿਗ ਸਿਰ ਜੋ ਗੁਰ ਨਾਨਵੇ ਗੁਰ ਲੱਗੇ ਨਾ ਚਰਣੀ। ਮਹਾਰਾਜ ਕਹਿੰਦੇ ਉਹ ਸਿਰ ਨੂੰ ਸੌ ਵਾਰੀ ਫਿੱਟੇ ਮੂੰਹ ਹੈ, ਜਿਹੜਾ ਸਿਰ ਆਣ ਕੇ ਗੁਰੂ ਦੇ ਚਰਨਾਂ ਵਿੱਚ ਝੁਕਦਾ ਨਹੀਂ, ਗੁਰੂ ਦੇ ਚਰਨਾਂ 'ਤੇ ਜਿਹੜਾ ਮੱਥਾ ਨਹੀਂ ਟੇਕਦਾ। ਤ੍ਰਿਗ ਲੋਇਣ ਗੁਰਦਰਸ ਬਿਨ ਵੇਖੇ ਪਰ ਤਰਣੀ। ਲੋਇਣ ਕਹਿੰਦੇ ਨੇ ਅੱਖਾਂ ਨੂੰ, ਮਹਾਰਾਜ ਕਹਿੰਦੇ ਅੱਖਾਂ ਸੰਸਾਰ ਵੇਖਦੀਆਂ ਹੈ, ਪਰ ਜੇ ਇਹ ਅੱਖਾਂ ਨੇ ਗੁਰੂ ਨੂੰ ਨਾ ਵੇਖਿਆ, ਗੁਰੂ ਦੇ ਦਰਸ਼ਨ ਨਾ ਕੀਤੇ, ਇਹਨਾਂ ਅੱਖਾਂ ਨੂੰ ਵੀ ਸੌ ਵਾਰੀ ਫਿੱਟੇ ਮੂੰਹ ਹੈ। ਤ੍ਰਿਗ ਸ੍ਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਤਰਣੀ। ਮਹਾਰਾਜ ਕਹਿੰਦੇ ਜਿਹੜੇ ਕੰਨ ਗੁਰੂ ਦੀ ਮਹਿਮਾ ਨਹੀਂ ਸੁਣਦੇ, ਗੁਰੂ ਜਸ ਨਹੀਂ ਸੁਣਦੇ, ਉਹਨਾਂ ਕੰਨਾਂ ਨੂੰ ਵੀ ਸੌ ਵਾਰੀ ਫਿੱਟੇ ਮੂੰਹ ਹੈ। ਤ੍ਰਿਗ ਰਸਨਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ। ਮਹਾਰਾਜ ਕਹਿੰਦੇ ਜਿਹੜੀ ਰਸਨਾ ਹੋਰ ਗੱਲਾਂ ਬਾਤਾਂ ਬਹੁਤ ਕਰਦੀ ਹੈ, ਕੱਚ ਵਿੱਚ ਬੜਾ ਬੋਲਦੀ ਹੈ, ਅਤੇ ਜਦੋਂ ਗੁਰੂ ਦੇ ਸ਼ਬਦ ਦੀ ਵਾਰੀ ਆਉਂਦੀ ਹੈ ਫਿਰ ਇਹਨੂੰ ਤਾਲੇ ਲੱਗ ਜਾਂਦੇ ਹੈ। ਮਹਾਰਾਜ ਕਹਿੰਦੇ ਫਿਰ ਇਹ ਅਸੀਂ ਰਸਨਾ ਨੂੰ ਵੀ ਸੌ ਵਾਰੀ ਫਿੱਟੇ ਮੂੰਹ ਹੈ।

ਕੱਲੇ ਕੱਲੇ ਅੰਗ ਦੀ ਮਹਾਨਤਾ ਸਮਝਾਈ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਮਹਾਰਾਜ ਕਹਿੰਦੇ ਅੱਖਾਂ ਦੇ ਵਿੱਚ ਜੋਤ ਧਰੀ ਹੈ, ਇਹ ਰੱਬ ਵੇਖਣ ਵਾਸਤੇ ਹੈ। ਫਿਰ ਕੰਨਾਂ ਦੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਹੈ, ਇਹ ਸਰਵਣ ਹੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਰਸਨਾ ਰਸ। ਮਹਾਰਾਜ ਕਹਿੰਦੇ ਕੰਨ ਲਾਏ ਹੈ ਨਾ, ਕਾਹਦੇ ਵਾਸਤੇ ਲਾਏ ਆ? ਨਾਮ ਬਾਣੀ ਸੁਣਨ ਵਾਸਤੇ। ਤੇ ਸੱਚੇ ਪਾਤਸ਼ਾਹ ਜੀ ਤੇ ਸਾਨੂੰ ਇਹ ਵੀ ਕਹਿੰਦੇ ਆ, ਆਇਓ ਸੁਣਨ ਪੜ੍ਹਨ ਕੋ ਬਾਣੀ, ਖਸਮ ਵਿਸਾਰ ਲੱਗੇ ਅਨ ਲਾਲ ਬਿਰਥਾ ਜਨਮ ਪ੍ਰਣੀ। ਮਹਾਰਾਜ ਕਹਿੰਦੇ ਸੰਸਾਰ ਦੇ ਭਾਈ ਤੂੰ ਬਾਣੀ ਪੜ੍ਹਨ ਵਾਸਤੇ ਆਇਆ, ਪਰ ਕੀਤਾ ਕੀ, ਖਸਮ ਨੂੰ ਵਿਸਾਰ ਕੇ ਹੋਰ ਹੀ ਲਾਲਚਾਂ ਵਿੱਚ ਲੱਗ ਗਿਆ। ਯਾਦ ਰੱਖੀ ਤੇਰਾ ਜਨਮ ਵਿਅਰਥ ਜਾਏਗਾ। ਇਸ ਕਰਕੇ ਜਦੋਂ ਸਮਾਂ ਮਿਲੇ ਜਿੰਨਾ ਹੋ ਸਕੇ ਮਹਾਰਾਜ ਦਾ ਭਜਨ ਕਰ ਲਈਏ, ਜਿੰਨਾ ਕੁ ਹੋ ਸਕੇ। ਕੱਲ੍ਹ ਵੀ ਭਜਨ ਕੀਤਾ ਸੀ, ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦਿ ਭਗਤ ਨਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਇੱਕ ਹੁੰਦਾ ਹੈ ਗੁਨਾਹ, ਇੱਕ ਹੁੰਦਾ ਹੈ ਪਾਪ, ਇੱਕ ਹੁੰਦੀ ਹੈ ਗਲਤੀ। ਕਈ ਵਾਰੀ ਸੰਗਤ ਵਿੱਚ ਬਹਿ ਕੇ ਆਪਾਂ ਗੱਲਾਂ ਕਰਦੇ ਰਹਿੰਦੇ ਹਾਂ, ਬੜਾ ਕਹਿਣ ਦੇ ਬਾਵਜੂਦ ਵੀ ਇਹ ਮਨ ਨਹੀਂ ਮੰਨਦਾ, ਕਿਉਂਕਿ ਮਨ ਢੀਠ ਹੋ ਗਿਆ ਨਾ, ਇਹਨੂੰ ਜਿੱਦਾਂ ਦੀ ਖੁਰਾਕ ਪਾਤੀ ਹੈ ਨਾ ਆਪਾਂ, ਇਹ ਉੱਦਾਂ ਦਾ ਹੀ ਹੁਣ ਚਾਹੁੰਦਾ ਸਾਰਾ ਕੁਛ। ਇਹਨੂੰ ਆਪਾਂ ਪਰੋਸਿਆ ਹੀ, ਨਿੰਦਿਆ ਚੁਗਲੀ ਹੈ, ਇਹਨੂੰ ਫਿਰ ਸੰਗਤ ਵਿੱਚ ਵਾ ਦਿਓ, ਭਾਵੇਂ ਜਿੱਥੇ ਵਾ ਦਿਓ, ਇਹ ਉਹੀ ਚੀਜ਼ ਲੱਭਦਾ ਆ। ਘਰ ਵਿੱਚ ਕੋਈ ਪਸ਼ੂ ਐਸਾ ਰੱਖ ਲਓ ਜਿਹੜਾ ਮਾਸਾਹਾਰੀ ਹੈ, ਉਹਨੂੰ ਖੁਰਾਕ ਪਾਉਣ ਲੱਗ ਪਓ, ਆਮ ਜੋ ਤੁਸੀਂ ਖਾਂਦੇ ਹੋ ਪ੍ਰਸ਼ਾਦਾ ਪਾਣੀ, ਉਹਦੇ 'ਤੇ ਲੱਗ ਜਾਏਗਾ। ਇਸ ਮਨ ਦੀ ਖੁਰਾਕ 'ਤੇ ਸੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਪਰ ਆਪਾਂ ਇਹਨੂੰ ਕੀ ਪਰੋਸਿਆ, ਨਿੰਦਿਆ ਚੁਗਲੀ ਈਰਖਾ। ਹੁਣ ਇਹ ਸੰਗਤ ਵਿੱਚ ਬਹਿ ਕੇ ਵੀ ਉਹੀ ਲੱਭਦਾ, ਉਹੀ ਕੁਝ ਲੱਭਦਾ ਵੀ ਨਿੰਦਿਆ ਚੁਗਲੀ ਕਿਤੇ ਹੋਵੇ ਤੇ ਮੇਰਾ ਮਨ ਜੁੜੇ, ਪਰ ਨਹੀਂ, ਜੋ ਇਹਦੀ ਖੁਰਾਕ ਹੈ ਇਹਨੂੰ ਉਹ ਪਾਓ। ਹਾਂ, ਔਖਾ ਤੇ ਹੋਏਗਾ ਜ਼ਰੂਰ, ਜਦੋਂ ਇਹਨੂੰ ਕਿਸੇ ਦਾ ਨਸ਼ਾ ਛਡਾਉਣਾ ਹੋਵੇ ਨਾ, ਉਹਨੂੰ ਨਸ਼ਾ ਛਡਾਊ ਸੈਂਟਰ 'ਚ ਭਰਤੀ ਕਰਾਉਣਾ ਪੈਂਦਾ, ਹੁੰਦਾ ਨਾ, ਅਤੇ ਇਹ ਨਸ਼ਾ ਹੀ ਆ, ਨਿੰਦਿਆ ਚੁਗਲੀ ਦਾ ਵੀ ਨਸ਼ਾ ਆ, ਇਹਨੂੰ ਛਡਾਉਣਾ ਇਹਨਾਂ ਤੇ ਗੁਰੂ ਦੀ ਹਜ਼ੂਰੀ 'ਚ ਆਉਣਾ ਪੈਣਾ, ਬਹਿਣਾ ਪੈਣਾ, ਹੌਲੀ ਹੌਲੀ ਕਰਕੇ ਮਨ ਮੰਨ ਜਾਏਗਾ ਜ਼ਰੂਰ, ਮੰਨੇਗਾ ਜ਼ਰੂਰ, ਕਿਉਂਕਿ ਬਾਣੀ ਦਾ ਇਹ ਫਰਮਾਨ ਹੈ ਨਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖਾਂ ਰੋਗਾਂ ਕਲੇਸਾਂ ਵਿਘਨਾਂ ਪਾਪਾਂ ਦਾ ਨਾਸ ਹੋ ਜਾਂਦਾ ਜਿਹੜਾ ਬਾਣੀ ਸੁਣ ਲੈਂਦਾ ਹੈ। ਬਸ ਇੱਕ ਹੁੰਦੀ ਗੁਰੂ ਕਿਰਪਾ, ਇੱਕ ਹੁੰਦੀ ਸਵੈ ਕਿਰਪਾ, ਆਪਣੇ ਆਪ 'ਤੇ ਕਿਰਪਾ ਕਰਨੀ, ਆਪਣੇ ਆਪ ਨੂੰ ਪ੍ਰੇਰ ਕੇ ਲਿਆਓ ਗੁਰੂ ਚਰਨਾਂ ਦੇ ਵਿੱਚ, ਇੱਥੇ ਬਹਾ ਕੇ ਇਸ ਮਨ ਨੂੰ ਘੇਰ ਘੇਰ ਕੇ ਲਿਆਓ, ਘੇਰ ਘੇਰ ਕੇ ਲਿਆਓ, ਗੁਰਬਾਣੀ ਦੀਆਂ ਚੋਟਾਂ ਇਸ ਮਨ 'ਤੇ ਮਾਰੋ। ਐਰਣ ਮਤ ਵੇਦ ਹਥਿਆਰ, ਐਰਣ ਦੇ ਉੱਤੇ ਮਨ ਨੂੰ ਰੱਖ ਕੇ ਗੁਰਬਾਣੀ ਦੀਆਂ ਚੋਟਾਂ ਮਾਰੋ, ਫਿਰ ਮਨ ਆਪੇ ਸੁਧਰ ਜਾਏਗਾ। ਮਹਾਰਾਜ ਕਹਿੰਦੇ ਜੇ ਸਦਾ ਲਈ ਸੁੱਖ ਲੈਣਾ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ, ਆਪਣੇ ਉਹ ਪਿਆਰ ਦੇ ਵਿੱਚ ਭਾਈ ਸਾਰੇ ਜਾਣੇ।

ਰਾਗ ਵਿਦਿਆ ਦੇ ਬਹੁਤ ਧਨੀ ਸੀ, ਰਾਗ ਵਿਦਿਆ ਬੜੀ ਆਉਂਦੀ ਸੀ। ਇੱਕ ਯਾਦ ਰੱਖਿਓ, ਇੱਕ ਪੰਗਤੀ ਆਪਾਂ ਪੜ੍ਹਦੇ ਹਾਂ ਆਮ ਹੀ ਗੱਡੀਆਂ ਵਗੈਰਾ 'ਤੇ ਲਿਖੀ ਹੁੰਦੀ ਆ ਵੀ ਮਿਹਨਤ ਮੇਰੀ ਰਹਿਮਤ ਤੇਰੀ। ਮਿਹਨਤ ਜਿੰਨੀ ਮਰਜ਼ੀ ਕਰ ਲਓ, ਜੇ ਉਹਦੀ ਰਹਿਮਤ ਨਾ ਹੋਈ ਤਾਂ ਮਿਹਨਤ ਦੀ ਕਦਰ ਨਹੀਂ ਪੈਣੀ। ਜੇ ਉਹਦੀ ਰਹਿਮਤ ਹੋਈ ਤਾਂ ਮਿਹਨਤ ਥੋੜ੍ਹੀ ਵੀ ਹੋਵੇ, ਉਹਦੀ ਕਿਰਪਾ ਹੋਵੇ ਤੇ ਮਹਾਰਾਜ ਬਾਣੀ 'ਚ ਲਿਖਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਖਲ ਕਹਿੰਦੇ ਨੇ ਮੂਰਖ ਨੂੰ, ਕਹਿੰਦੇ ਜੇ ਉਹਦੀ ਰਹਿਮਤ ਵਰਤ ਜਾਏ ਪਿੰਗਲਾ ਪਹਾੜ ਚੜ੍ਹ ਜਾਂਦਾ ਤੇ ਮੂਰਖ ਬੰਦਾ ਚਤੁਰ ਹੋ ਜਾਂਦਾ। ਅੰਧਲੇ ਤਿਰ ਭਵਨ ਸੁਝਿਆ ਗੁਰ ਭੇਟ ਪੁਨੀਤਾ। ਅੰਨੇ ਬੰਦੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਜੇ ਉਹਦੀ ਕਿਰਪਾ ਹੋ ਜਾਏ, ਜੇ ਉਹਦੀ ਰਹਿਮਤ ਹੋ ਜਾਏ। ਮਹਾਰਾਜ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ, ਸਾਧੂਆਂ ਦੇ ਸੰਗ ਦੀ ਮਹਿਮਾ ਸੁਣੋ। ਮਹਾਰਾਜ ਕਹਿੰਦੇ ਕੀ ਹੈ,

ਕਹਿੰਦੇ ਜੇ ਕਿਰਪਾ ਗੁਰੂ ਦੀ ਹੋ ਜਾਏ ਤੇ ਉਹਦੀ ਕਿਰਪਾ ਦੇ ਨਾਲ ਵੱਡੇ ਵੱਡੇ ਕਾਰਜ ਹੋ ਜਾਂਦੇ ਆ। ਕਿਰਪਾ ਨਾ ਹੋਵੇ, ਗੁਣਾਂ ਦਾ ਭਰਪੂਰ ਹੋਵੇ, ਬੰਦਾ ਕਈ ਵਾਰ ਗੁਣਾਂ ਦੀ ਕਦਰ ਨਹੀਂ ਪੈਂਦੀ। ਭਾਈ ਸੱਤਾ ਤੇ ਬਲਵੰਡ ਜੀ ਇਤਿਹਾਸਕਾਰ ਕਹਿੰਦੇ ਬਹੁਤ ਵੱਡੇ ਰਾਗਾਂ ਦੇ ਧਣੀ ਸੀ, ਵਿਦਵਾਨ ਸੀ, ਰਾਗ ਵਿਦਿਆ ਬੜੀ ਆਉਂਦੀ ਸੀ ਤੇ ਕੰਮ ਕੀ ਕਰਦੇ ਸੀ, ਪਿੰਡਾਂ ਪਿੰਡਾਂ 'ਚ ਜਾਂਦੇ ਸੀ, ਲੋਕਾਂ ਨੂੰ ਦੁਨਿਆਵੀ ਗੀਤ ਸੁਣਾਉਂਦੇ ਸੀ ਤੇ ਜੇ ਕਿਸੇ ਨੇ ਖੁਸ਼ ਹੋ ਕੇ ਟਕਾ ਦੇ ਦੇਣਾ ਤੇ ਉਹਦੇ ਨਾਲ ਪ੍ਰਸ਼ਾਦਾ ਛਕਦੇ ਸੀ। ਗਰੀਬੀ ਬੜੀ ਸੀ, ਅੰਤਾਂ ਦੀ ਗਰੀਬੀ ਸੀ। ਇੱਕ ਸਮੇਂ ਦਾ ਛਕ ਲੈਂਦੇ ਸੀ, ਦੂਜੇ ਸਮੇਂ ਦਾ ਫਿਕਰ ਪੈ ਜਾਂਦਾ ਸੀ। ਬਹੁਤ ਜ਼ਿਆਦਾ ਗਰੀਬੀ ਹੈ। ਕੋਈ ਗੁਰਮੁਖ ਸੱਜਣ ਮਿਲਿਆ, ਕਹਿੰਦੇ ਭਾਈ ਕੀ ਗੱਲ, ਉਦਾਸ ਆ ਬੈਠੇ ਹੋ? ਕਹਿੰਦੇ ਕੀ ਕਰੀਏ, ਗਰੀਬੀ ਨੇ ਦੱਬਿਆ ਹੋਇਆ, ਉੱਠਣ ਨਹੀਂ ਦਿੰਦੇ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਤੇ ਜਾਓ। ਉਹ ਸਤਿਗੁਰੂ ਵੱਡਿਆਂ ਵੱਡਿਆਂ ਪਾਪੀਆਂ ਨੂੰ ਵੀ ਤਾਰਨ ਹਾਰਾ ਹੈ। ਉਹਦੇ ਦਰ ਤੇ ਜਾ ਕੇ ਫਰਿਆਦ ਕਰੋ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਕਹਿੰਦੇ ਐਂ ਕਰੋ, ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੋ, ਬਸ ਅੱਜ ਹੋ ਕੇ ਜਾਇਓ ਨਿਮਾਣੇ ਬਣ ਕੇ।

ਸਿੱਖ ਕਹਿੰਦਾ ਭਾਈ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਜਾ ਕੇ ਬੇਨਤੀ ਕਰਿਓ। ਜਦੋਂ ਇਹ ਗਏ ਹੈ ਸਤਿਗੁਰੂ ਜੀ ਬੈਠੇ ਆ ਸਿੰਘਾਸਣ ਤੇ, ਇਹ ਲਾਈਨਾਂ ਕਤਾਰਾਂ ਲੱਗੀਆਂ ਹੋਈਆਂ, ਜਦੋਂ ਮੱਥਾ ਟੇਕਣ ਦੀ ਵਾਰੀ ਆਈ ਇਹਨਾਂ ਦੋਵਾਂ ਭਰਾਵਾਂ ਨੇ ਸਤਿਗੁਰੂ ਜੀ ਦੇ ਚਰਨ ਪਕੜੇ ਤੇ ਜਾਰੋ ਜਾਰ ਰੋਣ ਲੱਗ ਪਏ। ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ। ਮਹਾਰਾਜ ਕਹਿੰਦੇ ਭਾਈ ਕੌਣ ਹੋ ਤੁਸੀਂ? ਕਹਿੰਦੇ ਜੀ ਸੱਤਾ ਤੇ ਬਲਵੰਡ ਸਾਡਾ ਨਾਮ ਹੈ, ਮਰਾਸੀ ਘਰਾਣੇ ਨਾਲ ਸੰਬੰਧ ਰੱਖਦੇ ਹਾਂ। ਸੱਚੇ ਪਾਤਸ਼ਾਹ ਭੁੱਖੇ ਮਰਦੇ ਹਾਂ, ਇੱਕ ਸਮੇਂ ਦਾ ਛਕ ਲਈਦਾ ਹੈ, ਦੂਜੇ ਸਮੇਂ ਦੀ ਫਿਕਰ ਪੈ ਜਾਂਦੀ ਹੈ। ਆਪ ਜੀ ਦੀ ਮਹਿਮਾ ਸੁਣ ਕੇ ਆਏ ਹਾਂ, ਕਿਰਪਾ ਕਰੋ ਸਾਡੀ ਪੱਤ ਰੱਖੋ। ਮਹਾਰਾਜ ਕਹਿੰਦੇ ਦੱਸੋ ਭਾਈ ਕਰਦੇ ਕੀ ਹੋ? ਕਹਿੰਦੇ ਮਹਾਰਾਜ ਗਾਉਂਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਕੀ ਗਾਉਂਦੇ ਹੋ? ਕਹਿੰਦੇ ਮਹਾਰਾਜ ਜੋ ਦੁਨੀਆ ਸੁਣ ਲਵੇ ਉਹ ਗਾਉਂਦੇ ਆ, ਰਾਸਾਂ ਪਾਉਂਦੇ ਆ ਰਾਸਾਂ। ਮਹਾਰਾਜ ਕਹਿੰਦੇ ਉਹ ਦੁਨੀਆ ਨੂੰ ਖੁਸ਼ ਕਰਨ ਵਾਸਤੇ ਗਾਉਂਦੇ ਰਹੋਗੇ ਕਿ ਗੁਰੂ ਨਾਨਕ ਨੂੰ ਵੀ ਖੁਸ਼ ਕਰਨਾ ਹੈ? ਕਦੇ ਕਹਿੰਦੇ ਮਹਾਰਾਜ ਹੁਕਮ ਕਰੋ। ਕਹਿੰਦੇ ਤੁਹਾਡਾ ਕੰਮ ਨਹੀਂ ਬਦਲਣਾ, ਹੈ ਤੁਹਾਡੇ ਕੋਲੋਂ ਗਵਾਉਣਾ ਹੀ ਆ ਅਸੀਂ ਵੀ, ਪਰ ਗਾਉਣਾ ਬਦਲ ਦੇਣਾ ਆ। ਅੱਗੇ ਲੱਚਰ ਗੀਤ ਗਾਉਂਦੇ ਸੀ ਦੁਨੀਆ ਨੂੰ ਖੁਸ਼ ਕਰਨ ਵਾਸਤੇ, ਮਹਾਰਾਜ ਫਿਰ ਹੁਣ ਕੀ ਕਰੀਏ, ਕੀ ਗਾਈਏ? ਸਤਿਗੁਰੂ ਕਹਿੰਦੇ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਮਹਾਰਾਜ ਕਹਿੰਦੇ ਗੁਰਬਾਣੀ ਗਾਇਆ ਕਰੋ। ਇਹ ਕਹਿੰਦੇ ਮਹਾਰਾਜ ਸਾਡੀ ਗਾਈ ਹੋਈ ਗੁਰਬਾਣੀ ਸੁਣੇਗਾ ਕੌਣ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੋਰ ਕਿਰਪਾ ਕਰਤੀ, ਕਹਿੰਦੇ ਤੁਸੀਂ ਗਾਇਆ ਕਰੋ, ਅਸੀਂ ਸੁਣਿਆ ਕਰਾਂਗੇ।

ਭਾਈ ਕੀਰਤਨ ਕਰਿਆ ਕਰੋ, ਸੰਗਤਾਂ ਨੂੰ ਕੀਰਤਨ ਸੁਣਾਇਆ ਕਰੋ, ਅਸੀਂ ਕੀਰਤਨ ਸੁਣਿਆ ਕਰਾਂਗੇ ਤੁਹਾਡੇ। ਚਾਹ ਚੜ੍ਹ ਕੇ ਹੁਣ ਸਾਜ ਵਜਾਉਣੇ ਆਉਂਦੇ ਸੀ, ਗੁਰਬਾਣੀ ਦੇ ਸ਼ਬਦ ਪੜ੍ਹ ਕੇ ਐ ਸੁਣਾਉਂਦੇ ਆ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਆ। ਜਦੋਂ ਕੀਰਤਨ ਕਰਕੇ ਘਰ ਜਾਣਾ ਤੇ ਮਾਇਆ ਦੇ ਦੇਣੀ, ਸੰਗਤਾਂ ਨੇ ਇੰਨਾ ਸਤਿਕਾਰ ਕਰਨਾ, ਜਿੱਧਰ ਦੀ ਵੀ ਸੱਤਾ ਜੀ ਤੇ ਬਲਵੰਡ ਜੀ ਨੇ ਲੰਘਣਾ, ਲੋਕ ਹੱਥ ਜੋੜ ਜੋੜ ਕੇ ਖੜ ਜਾਂਦੇ ਸੀ, ਗੁਰੂ ਕੇ ਕੀਰਤਨੀਏ ਆ ਰਹੇ ਆ, ਇੰਨਾ ਸਤਿਕਾਰ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਦਾ ਅੱਜ ਵੀ ਸੰਸਾਰ ਤੇ ਇੱਕ ਵੱਖਰਾ ਸਤਿਕਾਰ ਹੈ। ਜਿੱਧਰ ਦੀ ਲੰਘਣਾ ਨਾ, ਸੰਗਤਾਂ ਨੇ ਹੱਥ ਜੋੜ ਜੋੜ ਖੜ ਜਾਣਾ, ਉਹ ਗੁਰੂ ਕੇ ਕੀਰਤਨੀਏ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਕੀਰਤਨੀਏ ਹੈ। ਬੜਾ ਸਤਿਕਾਰ ਹੋ ਗਿਆ ਸੰਗਤਾਂ ਦੇ ਵਿੱਚੋਂ, ਕਿਉਂਕਿ ਮਹਾਰਾਜ ਕਹਿੰਦੇ ਸੰਗਤ ਕਾਮ ਧੇਨ ਗਊ ਹੈ, ਸੰਗਤ ਕੋਲੋਂ ਜੋ ਇੱਛਾ ਰੱਖ ਲਓ ਸੰਗਤ ਪੂਰੀ ਕਰ ਦਿੰਦੀ ਹੈ। ਜਿੰਨੇ ਕੀਰਤਨੀਏ ਜੇ ਅੱਜ ਵਧੀਆ ਗੱਡੀਆਂ 'ਚ ਘੁੰਮ ਰਹੇ, ਸੰਗਤ ਦੀਆਂ ਦਿੱਤੀਆਂ ਹੋਈਆਂ, ਪਾਏ ਹੋਏ ਕੱਪੜੇ ਵੀ ਸੰਗਤਾਂ ਦੀ ਆ। ਇਤਿਹਾਸਕਾਰ ਕਹਿੰਦੇ ਬੜੇ ਚਾਹ ਨਾਲ ਕੀਰਤਨ ਕਰਦੇ ਆ ਤੇ ਗੁਰੂ ਅਰਜਨ ਦੇਵ ਮਹਾਰਾਜ ਡਾਢੇ ਪ੍ਰਸੰਨ ਹੁੰਦੇ ਆ, ਇਹਨਾਂ ਤੇ ਬੜੀ ਮਹਿਮਾ ਹੁੰਦੀ ਹੈ। ਤੇ ਸੁਣਿਓ ਕਹਿੰਦੇ ਇੱਕ ਦਿਨ ਪਿਰਥੀ ਚੰਦ ਮਿਲ ਗਿਆ ਇਹਨਾਂ ਨੂੰ, ਗੁਰੂ ਅਰਜਨ ਦੇਵ ਮਹਾਰਾਜ ਦਾ ਭਰਾ ਹੀ ਸੀ ਵੱਡੇ, ਪਰ ਸੀ ਈਰਖਾਲੂ, ਗੁਰੂ ਘਰ ਨਾਲ ਈਰਖਾ ਕਰਦੇ ਸੀ। ਤੇ ਪਿਰਥੀ ਚੰਦ ਨੇ ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ ਰੁਕਿਆ ਤੇ ਚੁੱਕਣਾ ਦੇਣੀ ਸ਼ੁਰੂ ਕਰਤੀ। ਕਹਿੰਦੇ ਸੱਤਾ ਜੀ, ਬਲਵੰਡ ਜੀ, ਤੁਸੀਂ ਬਹੁਤ ਸੋਹਣਾ ਕੀਰਤਨ ਕਰਦੇ ਹੋ। ਭਾਈ ਸੱਤਾ ਤੇ ਬਲਵੰਡ ਕਹਿੰਦੇ ਭਾਈ ਅਸੀਂ ਨਹੀਂ ਕਰਦੇ, ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਕੇ ਕਰਵਾ ਲੈਂਦਾ ਹੈ ਸਾਡੇ ਕੋਲ। ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ, ਜਦੋਂ ਇਹ ਕਹਿੰਦਾ ਨਾ ਵੀ ਮੈਂ ਕੀਤਾ, ਮਹਾਰਾਜ ਕਹਿੰਦੇ ਫਿਰ ਜੰਮੀ ਜਾਏਗਾ, ਮਰੀ ਜਾਏਗਾ, ਮੁਕਤ ਨਹੀਂ ਹੋਣੀ ਇਹਦੀ। ਉਹ ਕਹਿੰਦਾ ਨਹੀਂ ਭਾਈ, ਤੁਸੀਂ ਕੀਰਤਨ ਕਰਦੇ ਹੋ ਤਾਂ ਸੰਗਤ ਆਉਂਦੀ ਹੈ। ਕਹਿੰਦੇ ਨਹੀਂ, ਸੰਗਤ ਗੁਰੂ ਕਰਕੇ ਆਉਂਦੀ, ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਬਹਿ ਜਾਓ ਸੰਗਤ ਇਹਦੇ ਆਪੇ ਆ ਜਾਣਾ। ਕਹਿੰਦੇ ਨਹੀਂ, ਤੁਸੀਂ ਕੀਰਤਨ ਬਹੁਤ ਸੋਹਣਾ ਕਰਦੇ ਹੋ, ਤੁਹਾਨੂੰ ਸੰਗਤ ਸੁਣਨ ਲਈ ਆਉਂਦੀ ਹੈ। ਉਹਨੇ ਬੜਾ ਕਿਹਾ ਭਾਈ ਨਹੀਂ, ਇਹ ਗੁਰੂ ਦੀ ਕਿਰਪਾ ਆ, ਗੁਰੂ ਨੇ ਸਾਡੇ ਕੋਲੋਂ ਕੀਰਤਨ ਕਰਵਾਇਆ, ਅਸੀਂ ਕਰਨ ਜੋਗੇ ਕੋਈ ਨਹੀਂ, ਤੇ ਰਾਗ ਵਿਦਿਆ ਤਾਂ ਸਾਨੂੰ ਪਹਿਲਾਂ ਵੀ ਬੜੀ ਆਉਂਦੀ ਸੀ। ਅੱਛਾ, ਉਹ ਰੋਜ਼ ਮਿਲਣ ਲੱਗ ਪਿਆ, ਰੋਜ਼ ਪਿਰਥੀ ਚੰਦ ਨੇ ਮਿਲਣਾ, ਰੋਜ਼ ਚੁੱਕਣਾ ਦੇਣੀ। ਇੱਕ ਦਿਨ ਕਹਿੰਦਾ ਉਹ ਗੁਰੂ ਤੁਹਾਨੂੰ ਮਾਇਆ ਕਿੰਨੀ ਕੁ ਦਿੰਦਾ? ਇਹ ਕਹਿਣ ਲੱਗੇ ਅਸੀਂ ਕਦੇ ਮੰਗ ਕੇ ਗੁਰੂ ਕੋਲੋਂ ਲਈ ਨਹੀਂ, ਪਰ ਗੁਰੂ ਨੇ ਕਮੀ ਕੋਈ ਨਹੀਂ ਛੱਡੀ। ਜਿਹੜੀਆਂ ਚੀਜ਼ਾਂ ਨੂੰ ਤਰਸਦੇ ਸੀ ਨਾ, ਉਹ ਚੀਜ਼ਾਂ ਦੇ ਅੰਬਾਰ ਲੱਗ ਗਏ ਘਰ ਦੇ ਵਿੱਚ, ਭੰਡਾਰੇ ਭਰ ਗਏ, ਦਾਣਾ ਫੱਕਾ ਮੁੱਕਦਾ ਨਹੀਂ, ਆਟਾ ਮੁੱਕਦਾ ਨਹੀਂ, ਦਾਲਾਂ ਸਬਜ਼ੀਆਂ ਮੁੱਕਦੀਆਂ ਹੀ ਨਹੀਂ ਹੈ। ਕਦੇ ਕੋਈ ਸੰਗਤ ਆ ਕੇ ਘਰ ਫੜਾ ਜਾਂਦੀ ਹੈ, ਕਦੇ ਕੋਈ। ਅਸੀਂ ਗੁਰੂ ਕੋਲੋਂ ਕਦੇ ਨਹੀਂ ਕੁਝ ਮੰਗਿਆ। ਇਹ ਕਹਿਣ ਲੱਗਾ, ਉਹ ਗੱਲ ਸੁਣੋ ਭੋਲਿਓ, ਗੁਰੂ ਦੇ ਅੱਗੇ ਢੇਰ ਲੱਗ ਜਾਂਦੇ ਆ ਮਾਇਆ ਦੀ, ਤੁਹਾਨੂੰ ਸਵਾਈ ਜੀ ਦੇ ਕੇ ਤੋੜ ਦਿੰਦਾ। ਚੁੱਕਣਾ ਜਿਹੜੀ ਚੁੱਕਵੇ ਨਾ, ਜੇ ਘਰ 'ਚ ਵੜ ਜਾਏ ਘਰ ਤਬਾਹ ਕਰ ਦਿੰਦੀ ਹੈ, ਰਾਜ 'ਚ ਵੜ ਜਾਏ ਰਾਜ ਤਬਾਹ ਕਰ ਦਿੰਦੀ ਹੈ। ਚੁੱਕ ਘਰ 'ਚ ਵੜ ਜਾਏ, ਇੱਕ ਵਾਰੀ ਵਿਚਾਰ ਜ਼ਰੂਰ ਕਰੋ ਵੀ ਆਹ ਗੱਲ ਹੋਈ ਕਿੱਦਾਂ, ਨਹੀਂ ਤੇ ਘਰ ਉੱਜੜ ਜਾਂਦੇ ਆ। ਉਹ ਕਹਿੰਦਾ ਤੁਹਾਨੂੰ ਗੁਰੂ ਸਵਾਈ ਜੇ ਮਾਇਆ ਦੇ ਦਿੰਦਾ, ਆਪ ਇਹਨੂੰ ਏਡੇ ਢੇਰ ਲੱਗ ਜਾਂਦੇ ਆ ਤੇ ਤੁਹਾਨੂੰ ਥੋੜ੍ਹੀ ਜਿਹੀ ਦੇ ਕੇ ਤੋੜ ਦਿੰਦਾ। ਤੇ ਸਿਆਣੇ ਕਹਿੰਦੇ ਬੂੰਦ ਬੂੰਦ ਪੱਥਰ ਤੇ ਵੀ ਪਈ ਜਾਵੇ ਨਾ, ਉਹਦੇ ਤੇ ਵੀ ਦਾਗ ਪੈ ਜਾਂਦਾ। ਹੁਣ ਰੋਜ਼ ਜਦੋਂ ਚੁੱਕਣਾ ਹੋਣੀ ਸ਼ੁਰੂ ਹੋਈ ਤੇ ਚੁੱਕਣਾ ਨੇ ਕੰਮ ਕਰ ਦਿੱਤਾ। ਇੱਕ ਦਿਨ ਵਿਚਾਰ ਕਰਦੇ ਕਹਿੰਦੇ ਪਿਰਥੀ ਚੰਦ ਕਹਿੰਦਾ ਤੇ ਸਹੀ ਆ, ਆਪਾਂ ਕੀਰਤਨ ਕਰਦੇ ਹਾਂ, ਇੰਨੀ ਸੰਗਤ ਹੁੰਦੀ ਆ, ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੰਨਾ ਚੜਾਵਾ ਚੜ੍ਹ ਜਾਂਦਾ, ਸਾਨੂੰ ਥੋੜ੍ਹੀ ਜਿਹੀ ਮਾਇਆ ਦੇ ਕੇ ਤੋੜ ਦਿੰਦਾ, ਆਪਾਂ ਕਦੇ ਮੰਗੇ ਹੀ ਨਹੀਂ ਆਇਆ ਉਹਨਾਂ ਕੋਲੋਂ। ਇਹ ਵਿਚਾਰ ਕਰਦੇ ਕਰਦੇ ਕਹਿੰਦੇ ਆਪਾਂ ਗੁਰੂ ਕੋਲੋਂ ਮਾਇਆ ਮੰਗਦੇ ਹਾਂ, ਚੜਾਵਾ, ਅੱਖ ਚੜਾਵੇ ਤੇ ਸੀ ਨਾ ਇਹਨਾਂ ਦੀ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਗਏ, ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਇੱਕ ਭਜਨ ਕਰਨਾ ਤੁਹਾਡੇ ਨਾਲ। ਮਹਾਰਾਜ ਕਹਿੰਦੇ ਦੱਸੋ ਭਾਈ, ਗੁਰੂ ਕੇ ਕੀਰਤਨੀ ਹੋ ਤੁਸੀਂ, ਖੁੱਲ੍ਹ ਕੇ ਭਜਨ ਕਰੋ। ਕਹਿੰਦੇ ਮਹਾਰਾਜ ਸਾਨੂੰ ਮਾਇਆ ਚਾਹੀਦੀ ਹੈ, ਮਾਇਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਭਾਈ
ਗੁਰੂ ਕੋਲੋਂ ਕਿਰਪਾ ਮੰਗੀ ਦੀ ਆ, ਮਾਇਆ ਨਹੀਂ ਮੰਗੀ ਦੀ। ਕਿਰਪਾ ਮੰਗੋ, ਕਿਰਪਾ ਚ ਸਭ ਕੁਝ ਆ ਜਾਂਦਾ। ਜਿਵੇਂ ਜੇ ਆਪਾਂ ਦਰਖਤ ਲਾ ਲਈਏ, ਛਾਂ ਵੀ ਮਿਲ ਜਾਂਦੀ, ਫਲ ਵੀ ਮਿਲ ਜਾਂਦਾ, ਜਾਂਦਾ ਜਾਂਦਾ ਲੱਕੜਾਂ ਦੇ ਜਾਂਦਾ, ਬਾਲਣ ਵੀ ਦੇ ਜਾਂਦਾ, ਕਿੰਨਾ ਕੁਝ ਮਿਲ ਜਾਂਦਾ ਦਰਖਤ ਕੋਲੋਂ। ਜੇ ਆਪਾਂ ਇਕੱਲਾ ਹੀ ਫਲ ਮੰਗੀਏ ਤੇ ਫਲ ਹੀ ਮਿਲਣਾ, ਇਕੱਲਾ ਹੋਰ ਵਸਤੂਆਂ ਤੋਂ ਵਾਂਝੇ ਰਹਿ ਜਾਣਾ। ਮਹਾਰਾਜ ਕਹਿਣ ਲੱਗੇ, ਭਾਈ ਗੁਰੂ ਕੋਲੋਂ ਕਿਰਪਾ ਮੰਗੀ ਦੀ ਹੈ, ਮਾਇਆ ਨਹੀਂ ਮੰਗੀ ਦੀ। ਇਹ ਹੁਣ ਆਪਣੀ ਚਤਰਾਈ ਵਰਤਦੇ ਆ। ਕਹਿੰਦੇ ਮਹਾਰਾਜ, ਮਾਇਆ ਨਾਲ ਸਭ ਕੁਝ ਹੋ ਜਾਂਦਾ, ਕਿਰਪਾ ਨਾਲ ਕੁਝ ਨਹੀਂ ਹੁੰਦਾ। ਬੇਅਕਲੀ ਹੋ ਗਈ ਨਾ। ਮਹਾਰਾਜ ਕਹਿੰਦੇ, ਅੱਛਾ ਫਿਰ ਇੱਦਾਂ ਹੀ ਹੋਣਾ, ਦੱਸੋ ਕਿੰਨੀ ਮਾਇਆ ਚਾਹੀਦੀ ਹੈ। ਇਹ ਕਹਿੰਦੇ ਜੀ, ਇੱਕ ਦਿਨ ਦਾ ਚੜਾਵਾ ਦੇ ਦਿਓ, ਚੜਾਵਾ। ਮਹਾਰਾਜ ਕਹਿੰਦੇ, ਦੱਸੋ ਕਿੱਦਣ ਦਾ ਚਾਹੀਦਾ। ਕਹਿੰਦੇ ਜੀ, ਸੰਗਰਾਂਦ ਵਾਲੇ ਦਿਨ ਦਾ ਦੇ ਦਿਓ। ਪਤਾ ਸੀ ਉੱਦਣ ਸੰਗਰਾਂਦ ਤੇ ਸੰਗਤ ਵੱਧ ਆਉਣੀ, ਸੰਗਤ ਵੱਧ ਆਏਗੀ, ਚੜਾਵਾ ਵੱਧ ਚੜੇਗਾ। ਮਹਾਰਾਜ ਕਹਿੰਦੇ, ਅੱਛਾ ਚਲੋ ਤੁਹਾਡਾ ਹੀ ਰਿਹਾ ਭਾਈ, ਗੁਰੂ ਕੇ ਕੀਰਤਨੀ ਹੋ ਤੁਸੀਂ, ਸਾਰਾ ਚੜਾਵਾ ਤੁਹਾਡਾ। ਇਹ ਸੰਗਰਾਂਦ ਵਾਲੇ ਦਿਨ ਪਹਿਲਾਂ ਆ ਕੇ ਕੀਰਤਨ ਵੀ ਸ਼ੁਰੂ ਕਰ ਲਿਆ ਪਹਿਲਾਂ। ਗੁਰੂ ਨੇ ਐਸੀ ਕਲਾ ਵਰਤਾਈ, ਸੰਗਤ ਤੇ ਬਹੁਤ ਆਈ ਪਰ ਚੜਾਵਾ ਨਾ ਚੜਿਆ, ਨਾ ਗੁਰੂ ਨੂੰ ਚੜਿਆ ਤੇ ਨਾ ਕੀਰਤਨੀਆਂ ਨੂੰ ਚੜਿਆ। ਇਹਨਾਂ ਦੇ ਮਨ ਵਿੱਚ ਆ ਗਿਆ, ਨਾਲੇ ਕੀਰਤਨ ਕਰੀ ਜਾਂਦੇ ਨਾਲੇ ਸੋਚੀ ਜਾਂਦੇ, ਕਹਿੰਦੇ ਗੁਰੂ ਨੇ ਸੰਗਤਾਂ ਵੀ ਸਿਖਾ ਲਈਆਂ। ਪਰ ਬਾਣੀ ਕਹਿੰਦੀ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਗੁਰੂ ਨਿਰਵੈਰ ਹੈ, ਨਿਰਾਲਾ ਹੈ। ਆਪਾਂ ਗੁਰੂ ਨੂੰ ਆਪਣੇ ਵਰਗਾ ਸਮਝ ਲੈਂਦੇ ਹਾਂ।

ਬਾਣੀ ਕਹਿੰਦੀ ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਗੁਰੂ ਦਾ ਕਿਸੇ ਨਾਲ ਵੈਰ ਨਹੀਂ, ਉਹ ਨਿਰਾਲਾ ਹੀ ਆ। ਇਹ ਕਹਿੰਦੇ ਗੁਰੂ ਨੇ ਸੰਗਤਾਂ ਵੀ ਸਿਖਾ ਲਈਆਂ, ਅੱਜ ਚੜਾਵਾ ਹੀ ਨਹੀਂ ਚੜਿਆ। ਸ਼ਾਮਾਂ ਦਾ ਕੀਰਤਨ ਕੀਤਾ ਤੇ ਰੁੱਸ ਕੇ ਘਰ ਆ ਗਿਆ, ਰੁੱਸ ਕੇ ਗੁਰੂ ਨਾਲ ਰੁੱਸ ਗਿਆ। ਇੱਕ ਯਾਦ ਰੱਖਿਓ, ਦੁਨੀਆਂ ਨਾਲ ਰੁੱਸ ਜਾਓ ਸ਼ਾਇਦ ਬਚਾਅ ਹੋ ਜਾਏ, ਜੇ ਗੁਰੂ ਨਾਲੋਂ ਰੁੱਸ ਗਏ ਨਾ ਤੇ ਢੋਈ ਨਹੀਂ ਮਿਲਣੀ ਆਪਾਂ। ਗੁਰੂ ਫਿਰ ਵੀ ਬਖਸ਼ਦਾ, ਉਹ ਨਿਰਗੁਣੇ ਆ ਰਹੇ ਬਖਸ਼ਦਾ ਭਾਈ ਦੇ ਨਥਾਵੇਂ ਥਾਓ। ਉਹ ਨਿਰਗੁਣੇ ਆ ਰਿਹਾ ਨੂੰ ਵੀ ਬਖਸ਼ ਲੈਂਦਾ, ਜਿਨ੍ਹਾਂ 'ਚ ਗੁਣ ਹੀ ਕੋਈ ਨਹੀਂ ਹੈ, ਇਹ ਰੁੱਸ ਕੇ ਚਲੇ ਗਏ। ਅੰਮ੍ਰਿਤ ਵੇਲਾ ਹੋਇਆ ਤੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਨਾ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿੱਖੋ ਅੱਜ ਆਸਾ ਦੀ ਵਾਰ ਨਹੀਂ ਹੋ ਰਹੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਕੀਰਤਨੀ ਰੁੱਸ ਕੇ ਚਲੇ ਗਏ ਆ। ਮਹਾਰਾਜ ਕਹਿੰਦੇ, ਅੱਛਾ ਜਾਓ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੂੰ ਨਾਲ ਲੈ ਜਾਓ, ਨੰਗੇ ਪੈਰੀ ਜਾਓ, ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ ਮਨਾ ਕੇ ਲਿਆਓ, ਗੁਰੂ ਕੇ ਕੀਰਤਨੀਏ ਹੈ ਉਹ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਗਏ, ਦਰਵਾਜ਼ੇ ਖੜਕਾਏ, ਇਹਨਾਂ ਨੇ ਕੁੰਡਾ ਹੀ ਨਾ ਖੋਲਿਆ। ਜਦੋਂ ਵਾਪਸ ਆਏ ਮਹਾਰਾਜ ਕਹਿੰਦੇ, ਆ ਗਏ? ਕਹਿੰਦੇ, ਮਹਾਰਾਜ ਜੀ ਉਹ ਤੇ ਕੁੰਡਾ ਹੀ ਨਹੀਂ ਖੋਲਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੰਗੇ ਪੈਰੀ ਆਪ ਗਏ। ਵੇਖੋ ਕੀਰਤਨੀਆਂ ਦਾ ਸਤਿਕਾਰ। ਅੱਜ ਸਮਾਂ ਐਸਾ ਸਾਡਾ, ਕੋਈ ਨਿਆਣਾ ਕੀਰਤਨੀਆਂ ਬਣ ਕੇ ਰਾਜੀ ਨਹੀਂ, ਕੋਈ ਪਾਠੀ ਸਿੰਘ ਬਣ ਕੇ ਰਾਜੀ ਨਹੀਂ। ਮਹਾਰਾਜ ਜੀ ਆਪ ਨੰਗੇ ਪੈਰੀ ਗਏ ਗੁਰੂ ਕੇ ਕੀਰਤਨੀਆਂ ਨੂੰ ਮਨਾਉਣ ਵਾਸਤੇ। ਇਹਨਾਂ ਨੇ ਕੁੰਡਾ ਤੇ ਖੋਲ ਲਿਆ, ਪਰ ਹੰਕਾਰ ਦਾ ਪਾਰਾ ਵੱਧ ਗਿਆ। ਉਹ ਸਿਆਣੇ ਕਹਿੰਦੇ ਆ ਨਾ, ਰੱਬ ਨਾ ਘਸੁੱਨ ਮਾਰਦਾ ਨਾ ਲੱਤ ਮਾਰਦਾ, ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ। ਜਦੋਂ ਮੱਤ ਵੱਜ ਜਾਂਦੀ ਫਿਰ ਗੁਰੂ ਨਾਲ ਵੀ ਆਡੇ ਪਾਏ ਲੈਂਦਾ ਹੈ। ਇਹਨਾਂ ਨੇ ਕੁੰਡਾ ਤੇ ਖੋਲ ਲਿਆ, ਆਪ ਮੰਜਿਆ ਤੇ ਬੈਠੇ ਆ। ਗੁਰੂ ਅਰਜਨ ਦੇਵ ਮਹਾਰਾਜ ਹੱਥ ਜੋੜ ਕੇ ਇਹਨਾਂ ਸਾਹਮਣੇ ਖੜੇ ਆ, ਵੇਖੋ ਹੈ ਐਸਾ ਗੁਰੂ ਕਿਸੇ ਦਾ। ਕਹਿਣ ਲੱਗੇ, ਸੱਤਾ ਜੀ ਬਲਵੰਡ ਜੀ ਚਲੋ, ਸੰਗਤਾਂ ਉਡੀਕਦੀਆਂ, ਕੀਰਤਨ ਕਰੋ ਜਾ ਕੇ। ਇਹ ਕਹਿੰਦੇ, ਜਾਓ ਜਾਓ, ਕਿਹੜੀਆਂ ਸੰਗਤਾਂ? ਸੰਗਤਾਂ ਵੀ ਤੁਹਾਡੀਆਂ ਸਿਖਾਈਆਂ ਹੋਈਆਂ ਆ। ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਪੁੰਜ ਕਹਿੰਦੇ ਆ ਸਤਿਗੁਰਾਂ ਨੂੰ। ਮਹਾਰਾਜ ਜੀ ਨੇ ਹੱਥ ਜੋੜੇ, ਕਹਿੰਦੇ ਅੱਛਾ ਚਲੋ, ਸਾਡੇ ਨਾਲ ਨਾਰਾਜ਼ਗੀ ਹੋ ਸਕਦੀ ਆ, ਸੰਗਤਾਂ ਨਾਲ ਨਾਰਾਜ਼ਗੀ ਹੋ ਸਕਦੀ ਆ, ਉਹ ਭਾਈ ਗੁਰੂ ਨਾਨਕ ਦੀ ਬਾਣੀ ਨਾਲ ਕਾਹਦੀ ਨਾਰਾਜ਼ਗੀ ਆ? ਇਹ ਹੰਕਾਰੇ ਹੋਏ ਕਹਿੰਦੇ, ਜਾਓ ਜਾਓ, ਕਿਹੜੇ ਗੁਰੂ ਨਾਨਕ ਦੀ ਗੱਲ ਕਰਦੇ ਹੋ? ਜੇ ਗੁਰੂ ਨਾਨਕ ਦੇ ਨਾਲ ਸਾਡਾ ਭਰਾ ਮਰਾਸੀ ਮਰਦਾਨਾ ਨਾ ਨਾ ਹੁੰਦਾ, ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ? ਹੰਕਾਰ ਦੇ ਵਿੱਚ ਬਚਨ ਬੋਲਦੇ ਗੁਰੂ ਅਰਜਨ ਦੇਵ ਮਹਾਰਾਜ ਤੱਤ ਵਿੱਚ ਆ ਗਏ, ਕ੍ਰੋਧ ਹੋ ਗਏ। ਕਹਿਣ ਲੱਗੇ, ਉਹ ਸਾਨੂੰ ਜੋ ਕਹਿਣਾ ਸੀ ਕਹਿ ਲੈਂਦੇ, ਸੰਗਤਾਂ ਨੂੰ ਜੋ ਕਹਿਣਾ ਸੀ ਕਹਿ ਲੈਂਦੇ, ਉਹ ਗੁਰੂ ਨਾਨਕ ਨਿਰੰਕਾਰ ਦੀ ਨਿੰਦਿਆ ਕੀਤੀ ਹੈ। ਕੋੜੀਓ, ਤੁਸੀਂ ਫਿੱਟ ਗਏ ਹੋ ਗੁਰੂ ਘਰ ਦਾ ਧਾਰ ਖਾ ਖਾ ਕੇ। ਜਾਓ, ਕੋੜ ਹੋ ਜਾਣਾ, ਰਸਨਾ ਚ ਪੈ ਜਾਣੇ ਆ ਕੀੜੇ, ਜਿਹੜੀ ਰਸਨਾ ਨਾਲ ਗੁਰੂ ਦੀ ਨਿੰਦਿਆ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਦੀ। ਇਹ ਬਚਨ ਨਾਲ ਕੀਤਾ, ਕਹਿੰਦੇ ਜਿਹੜਾ ਬਖਸ਼ਾਉਣ ਲਿਆਏਗਾ ਉਹਦਾ ਮੂੰਹ ਕਾਲਾ ਕਰਕੇ, ਛਿੱਤਰਾਂ ਦਾ ਪਾ ਕੇ ਗਲੇ ਚ ਹਾਰ, ਖੋਤੇ ਤੇ ਬਾ ਕੇ ਸਾਰੇ ਅੰਮ੍ਰਿਤਸਰ ਸ਼ਹਿਰ ਦਾ ਗੇੜਾ ਦਵਾਵਾਂਗੇ। ਇਹਨਾਂ ਬਚਨ ਕਰਕੇ ਮਹਾਰਾਜ ਜੀ ਆ ਗਏ। ਹੁਣ ਇਹਨਾਂ ਨੂੰ ਮਾਣ ਸੀ ਵੀ ਸਾਨੂੰ ਕੀਰਤਨ ਆਉਂਦਾ, ਬਸ ਆਹ ਮਾਣ ਲੈ ਬੈਂਦਾ ਬੰਦੇ ਨੇ। ਮਾਣ ਨਾ ਕਰੇ ਵੀ ਮੈਨੂੰ ਆਉਂਦਾ, ਇਹ ਕਵੇ ਮਹਾਰਾਜ ਤੁਸੀਂ ਕਰਾ ਲੈਂਦੇ ਹੋ ਤਾਂ ਮੇਰੇ ਕੋਲ ਹੁੰਦਾ ਹੈ। ਇੱਥੇ ਵੱਡੇ ਵੱਡੇ ਖੱਬੀ ਖਾਂ ਡਿੱਗ ਪੈਂਦੇ ਹੈ, ਉੱਚਾ ਚੜ੍ਹੈ ਸੋ ਪਵੈ ਪਿਆਲਾ, ਜਿਹੜਾ ਬਾਹਲਾ ਹੀ ਉੱਚੀਆਂ ਹਵਾਵਾਂ 'ਚ ਗੱਲਾਂ ਕਰਦਾ ਮਹਾਰਾਜ ਥੱਲੇ ਸਿੱਟ ਲੈਂਦੇ ਉਹਨੂੰ ਫਿਰ। ਜੇ ਉਹ ਵਾਜੇ ਦੇਣੇ ਜਾਣਦਾ ਉਹ ਖੋਣੇ ਵੀ ਜਾਣਦਾ ਆ। ਇਹਨਾਂ ਨੂੰ ਮਾਣ ਸੀ ਵੀ ਸਾਨੂੰ ਕੀਰਤਨ ਆਉਂਦਾ, ਇਹਨਾਂ ਨੇ ਵਾਜਾ ਚੁੱਕਿਆ, ਘਰ ਘਰ ਜਾਂਦੇ ਆ, ਲੋਕਾਂ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਦੇ ਦਰੋਂ ਘਰੋਂ ਧੱਕੇ ਹੋਏ ਆ। ਤੇ ਆਪਾਂ ਰੋਜ਼ ਅਰਦਾਸ ਕੀ ਕਰਦੇ ਹਾਂ, ਮਹਾਰਾਜ ਉਹਨਾਂ ਗੁਰਮੁਖਾਂ ਨੇਮੀਆਂ ਪ੍ਰੇਮੀਆਂ ਦਾ ਮੇਲ ਬਖਸ਼ੀ ਜਿਹਨਾਂ ਨੂੰ ਮਿਲਿਆ ਤੇਰਾ ਨਾਮ ਚੇਤੇ ਆ ਜਾਏ। ਆਪੜਿਓ ਗੱਜ ਕੇ ਧਾਰਨਾ 'ਚ ਬੋਲਿਆ।

ਆਪਾਂ ਰੋਜ਼ ਅਰਦਾਸ ਵਿੱਚ ਉਹਨਾਂ ਗੁਰਮੁਖਾਂ ਨੇਮੀਆਂ ਦਾ ਮੇਲ ਮੰਗਦੇ ਹਾਂ ਜਿਨ੍ਹਾਂ ਨੂੰ ਮਿਲ ਕੇ ਰੱਬ ਚੇਤੇ ਆਵੇ। ਹੁਣ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਨਾਨਕ ਦੇ ਦਰੋਂ ਘਰੋਂ ਧੱਕੇ ਹੋਏ ਆ। ਇਹ ਘਰ ਘਰ ਵਾਜਾ ਲੈ ਕੇ ਜਾਂਦੇ ਆ, ਕੀਰਤਨ ਸੁਣਾਉਂਦੇ, ਪਰ ਕੋਈ ਨਹੀਂ ਸੁਣਦਾ। ਸਾਰੇ ਕਹਿੰਦੇ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੋਂ ਧੱਕੇ ਹੋਏ ਆ, ਇਹਨਾਂ ਨੂੰ ਮੱਥੇ ਨਾ ਲਾਇਓ ਕੋਈ। ਅੱਗੇ ਲੋਕ ਸੱਤ ਕਰਤਾਰ ਬੁਲਾਉਂਦੇ ਸੀ, ਹੁਣ ਜਿੱਧਰ ਦੀ ਜਾਂਦੇ ਆ ਭਾਈ ਸੱਤਾ ਜੀ ਬਲਵੰਡ ਜੀ, ਲੋਕੀ ਮੂੰਹ ਫੇਰ ਲੈਂਦੇ ਆ ਇਹਨਾਂ ਦੇ ਮੱਥੇ ਨਾ ਲੱਗਿਓ, ਇਹ ਗੁਰੂ ਦੇ ਨਹੀਂ ਬਣੇ। ਹੁਣ ਜਮ੍ਹਾਂ ਕੀਤੀ ਪੂੰਜੀ ਕਿੰਨਾ ਕੁ ਚਿਰ ਰਹਿ ਰਿਹਾ ਗਈ। ਹੌਲੀ ਹੌਲੀ ਗੁਰੂ ਦਾ ਵਜਨ ਫੜਨਾ ਸ਼ੁਰੂ ਹੋ ਗਿਆ। ਮਹਾਰਾਜ ਨੇ ਵਜਨ ਕੀਤਾ ਸੀ ਤੁਸੀਂ ਫਿੱਟ ਗਏ ਹੋ ਕੋੜੀਓ, ਹੁਣ ਸਰੀਰ ਤੇ ਕੋੜ ਹੋਣਾ ਸ਼ੁਰੂ ਹੋ ਗਿਆ, ਸਰੀਰ ਗੰਢ ਲੱਗ ਪਿਆ, ਫਟ ਗਿਆ ਸਰੀਰ, ਲਹੂ ਤੇ ਪਾਕ ਇਕੱਠੀ ਵਗਣ ਲੱਗ ਪਈ। 18 ਤਰ੍ਹਾਂ ਦਾ ਕੋੜ ਹੁੰਦਾ ਹੈ ਵਿਦਵਾਨ ਮੰਨਦੇ ਆ। ਆ ਜਿਹੜੀ ਫੁਲਵੈਰੀ ਹੋ ਜਾਂਦੀ ਨਾ, ਇਹ ਵੀ ਇੱਕ ਕੋੜ ਦਾ ਹੀ ਰੂਪ ਹੈ। ਕੋੜ ਹੋ ਗਿਆ ਤੇ ਰਸਨਾ ਚ ਕੀੜੇ ਪੈ ਗਏ, ਕੋਈ ਮੱਥੇ ਨਹੀਂ ਲਾਉਂਦਾ। ਇਹ ਹੁਣ ਬੈਠੇ ਵਿਚਾਰ ਕਰਦੇ ਆ, ਕਹਿੰਦੇ ਕਿੱਦਾਂ ਬਖਸ਼ੇ ਜਾਵਾਂਗੇ, ਕੌਣ ਹੈ ਜਿਹੜਾ ਸਾਡੇ ਲਈ ਮੂੰਹ ਕਾਲਾ ਕਰਾ ਲਿਆ। ਮਹਾਰਾਜ ਨੇ ਵਜਨ ਕੀਤਾ ਸੀ ਜਿਹੜਾ ਬਖਸ਼ਾਉਣ ਲਿਆਏਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਪਾਵਾਂਗੇ, ਛਿੱਤਰਾਂ ਦਾ ਪਾਵਾਂਗੇ ਗਲ ਚ ਹਾਰ, ਅੰਮ੍ਰਿਤਸਰ ਸ਼ਹਿਰ ਦਾ ਗੇੜਾ ਦੇਵਾਂਗੇ। ਕਹਿੰਦੇ ਕੌਣ ਹੈ ਜਿਹੜਾ ਸਾਡੇ ਲਈ ਮੂੰਹ ਕਾਲਾ ਕਰਾ ਲਿਆ। ਹੁਣ ਇੱਕ ਯਾਦ ਰੱਖਿਓ, ਜਿਹੜਾ ਸਾਧੂ ਹੈ ਨਾ, ਸਾਧੂ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਉਹੀ ਏਡੀ ਜੁਰਤ ਰੱਖਦਾ ਕਿਸੇ ਦਾ ਪਾਪ ਆਪਣੇ ਸਿਰ ਲੈ ਲੈਂਦਾ ਆ। ਰੱਬ ਦਾ ਪਿਆਰਾ ਹਰੀ ਦੇ ਸੰਤ ਐਵੇਂ ਥੋੜੋ ਬਾਣੀ ਦੇ ਵਿੱਚ ਲਿਖਿਆ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਪੜਿਓ ਪਿਆਰ ਦੇ ਵਿੱਚ ਸਾਰੇ ਜਾਣੇ, ਗੱਜ ਕੇ ਬੋਲਿਆ ਕਰੋ ਭਾਈ, ਸੰਗਿਆ ਨਾ ਕਰੋ, ਇੱਥੇ ਦਾ ਗਾਇਆ ਦਰਗਾਹ 'ਚ ਫਲ ਮਿਲਣਾ ਆਪਾਂ ਨੂੰ। ਜੇ ਹੁਣ ਨਾ ਨਾ ਗਾ ਸਕੇ ਫਿਰ ਦਰਗਾਹ 'ਚ ਰੋਣਾ ਹੀ ਹੈ। ਕਬੀਰ ਜਮ ਕਾ ਠੀਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦੀ ਲਾਠੀ ਬੜੀ ਭੈੜੀ ਆ, ਕਹਿੰਦੇ ਸਹੀ ਨਹੀਂ ਜਾਂਦੀ ਜਦੋਂ ਮਾਰ ਪੈਂਦੀ ਹੈ।

ਰੱਬ ਦੇ ਪਿਆਰੇ ਹਰੀ ਦੇ ਸੰਤ ਇਹ ਮੁਕਤੀ ਦੇ ਮਾਫ ਕਰਿਓ ਨਾਮ ਜਪਾਉਂਦੇ ਆ ਤੇ ਮੁਕਤੀ ਰਾਮ ਦਿੰਦਾ ਸੰਤ ਨਾਮ ਇਹ ਹੁਣ ਜਾਣਦੇ ਸੀ ਕਹਿੰਦੇ ਲਾਹੌਰ ਦੇ ਰਹਿਣ ਵਾਲੇ ਨੇ ਭਾਈ ਲੱਦਾ ਜੀ ਬ੍ਰਹਮ ਗਿਆਨੀ ਪਰਉਪਕਾਰੀ ਇਹ ਦੋਵੇਂ ਭਰਾ ਹੁਣ ਤਨ ਤੇ ਕੋੜ ਹੋਇਆ ਰਸਨਾ ਚ ਕੀੜੇ ਪੈ ਗਏ ਸਰੀਰ ਚੋਰਿਆ ਇਹ ਲਾਹੌਰ ਪਹੁੰਚਿਆ ਭਾਈ ਲੱਦੇ ਦੇ ਘਰ ਭਾਈ ਲੱਦਾ ਜੀ ਬ੍ਰਹਮ ਗਿਆਨੀ ਸੀ ਪਰਉਪਕਾਰੀ ਸੀ ਪਰਉਪਕਾਰੀ ਉਹਨੂੰ ਕਹਿੰਦੇ ਆ ਜਿਹੜਾ ਪਰਾਇਆਂ ਵਾਸਤੇ ਵੱਡਾ ਕੰਮ ਕਰ ਦੇਵੇ ਪਰਾਇਆਂ ਵਾਸਤੇ ਇਹਨਾਂ ਨੇ ਜਾ ਕੇ ਕੁੰਡਾ ਖੜਕਾਇਆ ਭਾਈ ਲੱਦਾ ਜੀ ਨੇ ਪੁੱਛਿਆ ਭਾਈ ਕੌਣ ਹੋ ਕਹਿੰਦੇ ਜੀ ਗੁਰੂ ਘਰੋਂ ਧੱਕੇ ਹੋਏ ਆ ਕਹਿੰਦੇ ਜਿਹਨਾਂ ਨੂੰ ਗੁਰੂ ਘਰੋਂ ਧੱਕ ਦਿੱਤਾ ਫਿਰ ਉਹ ਮੇਰੇ ਕੋਲ ਕੀ ਲੈਣ ਆਇਆ ਕਹਿੰਦੇ ਮਹਾਰਾਜ ਕੋਈ ਸਮਾਂ ਸੀ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਕੀਰਤਨੀਏ ਸੀ ਸੱਤਾ ਤੇ ਬਲਵੰਡ ਸਾਡਾ ਨਾਮ ਹੈ ਕਹਿੰਦੇ ਸੱਤਾ ਜੀ ਬਲਵੰਡ ਜੀ ਤੁਸੀਂ ਤੇ ਕੀਰਤਨ ਬੜਾ ਸੋਹਣਾ ਕਰਦੇ ਸੀ ਗੁਰੂ ਘਰੋਂ ਧੱਕੇ ਕਿੱਦਾਂ ਗਏ ਫਿਰ ਸਾਰਾ ਕੁਝ ਹੋਇਆ ਬੀਤਿਆ ਦੱਸਤਾ ਕਹਿੰਦੇ ਅਸੀਂ ਮਾਇਆ ਦੇ ਲਾਲਚੀ ਹੋ ਗਏ ਗੁਰੂ ਘਰ ਨਾਲ ਮੱਥਾ ਲਾ ਲਿਆ ਇੱਥੇ ਬਸ ਨਹੀਂ ਗੁਰੂ ਨਾਨਕ ਦੀ ਨਿੰਦਿਆ ਕਰਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਮਹਾਰਾ ਹੱਥ ਜੋੜ ਕੇ ਸਾਨੂੰ ਮਨਾਉਂਦੇ ਰਹੇ ਪਰ ਸਾਡਾ ਪਾਪ ਹੰਕਾਰ ਸਿਰੇ ਚੜ ਗਿਆ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਹਿਣ ਨੂੰ ਬਣਾ ਆਖਿਆ ਤੇ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਦੀ ਗੁਰੂ ਅਰਜਨ ਦੇਵ ਮਹਾਰਾਜ ਨੇ ਵਚਨ ਛੱਡਤਾ ਕੋੜੀ ਹੋ ਜਾਓਗੇ ਰਸਨਾ ਚ ਕੀੜੇ ਪੈ ਜਾਣਗੇ ਕਹਿੰਦੇ ਕੋਈ ਰਾਹ ਵੀ ਛੱਡਿਆ ਮਹਾਰਾਜ ਨੇ ਕਹਿੰਦੇ ਮਹਾਰਾਜ ਭਾਈ ਲੱਦਾ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੀ ਜਿਹੜਾ ਤੁਹਾਨੂੰ ਬਖਸ਼ਾਉਣ ਲਿਆਏਗਾ ਉਹਦਾ ਮੂੰਹ ਕਾਲਾ ਕਰਾਂਗੇ ਛਿੱਤਰਾਂ ਦਾ ਗਲ ਝਾਰ ਪਾਵਾਂਗੇ ਤੇ ਖੋਤੇ ਤੇ ਭਾ ਕੇ ਅੰਮ੍ਰਿਤਸਰ ਸ਼ਹਿਰ ਦਾ ਗੇੜਾ ਦਵਾਵਾਂਗੇ ਐ ਭਾਈ ਲੱਦਾ ਜੀ ਹੁਣ ਕਿਰਪਾ ਕਰੋ ਤੁਸੀਂ ਹੀ ਹੋ ਸਾਨੂੰ ਮਿਲਾਉਣ ਵਾਸਤੇ ਹੋਰ ਨਹੀਂ ਸਾਨੂੰ ਕੋਈ ਮਿਲਾ ਸਕਦਾ

ਕਿਰਪਾ ਕਰੋ ਪਰਉਪਕਾਰੀ ਮਹਾਂਪੁਰਖੋ ਸਾਡਾ ਭਲਾ ਕਰਾ ਦਿਓ, ਸਾਨੂੰ ਵਿਛੜਿਆਂ ਨੂੰ ਮਿਲਾ ਦਿਓ ਗੁਰੂ ਦੇ ਨਾਲ। ਇਤਿਹਾਸਕਾਰ ਕਹਿੰਦੇ ਮਹਾਰਾਜ ਭਾਈ ਲੱਦਾ ਜੀ ਨੇ ਅੰਦਰੋਂ ਹੀ ਮੁੱਖ ਕਾਲਾ ਕਰ ਲਿਆ, ਜਿੱਥੇ ਦੀਵਾ ਬਾਲਦੇ ਹੁੰਦੇ ਸੀ ਦਵਾਖਰਾ ਉਹਨੂੰ ਕਹਿੰਦੇ ਸੀ, ਆਲਾ ਜਿਹਾ ਬਣਿਆ ਹੁੰਦਾ ਸੀ ਵਿੱਚ, ਉਹ 'ਚ ਦੀਵਾ ਬਾਲਦੇ ਹੁੰਦੇ ਸੀ, ਕੰਧਾਂ 'ਚ ਬਣੇ ਹੁੰਦੇ ਸੀ ਪੁਰਾਣੇ ਘਰਾਂ 'ਚ, ਅਤੇ ਉਹ ਫਿਰ ਦੀਵੇ ਦੀ ਲਾਟ ਦੇ ਨਾਲ ਜਿਹੜੀ ਕਾਲੋ ਸੀ ਉਹ ਉੱਤੇ ਲੱਗਦੀ ਰਹਿੰਦੀ ਸੀ। ਸੁਣੋ, ਪਰਉਪਕਾਰੀ ਮਹਾਂਪੁਰਖਾਂ ਨੇ ਅੰਦਰੋਂ ਹੀ ਆਪਣਾ ਮੂੰਹ ਕਾਲਾ ਕਰ ਲਿਆ, ਅੰਦਰੋਂ ਹੀ ਛਿੱਤਰਾਂ ਦਾ ਇੱਕ ਹਾਰ ਬਣਾ ਕੇ ਗਲ 'ਚ ਪਾ ਲਿਆ, ਕੁੰਡਾ ਖੋਲਿਆ, ਭਾਈ ਸੱਤਾ ਜੀ ਅਤੇ ਬਲਵੰਡ ਜੀ ਨੂੰ ਅੰਦਰ ਨਹੀਂ ਵਾੜਿਆ, ਕਹਿੰਦੇ ਚਲੋ ਤੁਹਾਨੂੰ ਬਖਸ਼ਾਈਏ ਫਿਰ। ਅਤੇ ਲਾਹੌਰ ਸ਼ਹਿਰ ਦੇ ਵਿੱਚੋਂ ਇੱਕ ਖੋਤਾ ਖਰੀਦ ਲਿਆ, ਖੋਤੇ 'ਤੇ ਬਹਿ ਗਏ, ਆਪ ਇੱਕ ਢੋਲ ਵਾਲਾ ਕਰ ਲਿਆ, ਮੋਹਰੇ ਮੋਹਰੇ ਢੋਲ ਵੱਜਦਾ, ਖੋਤੇ 'ਤੇ ਬੈਠੇ ਨੇ ਭਾਈ ਲੱਦਾ ਜੀ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ, ਅਤੇ ਸੱਜੇ ਖੱਬੇ ਭਾਈ ਸੱਤਾ ਅਤੇ ਬਲਵੰਡ ਜੀ ਆ, ਪਿੱਛੇ ਲੋਕਾਂ ਦਾ ਹਜੂਮ ਤਮਾਸ਼ਬੀਨ ਤੁਰੇ ਹੋਏ ਆ, ਵੇਖ ਵੇਖ ਕੇ ਹੱਸੀ ਜਾਂਦੇ ਜਿਹਨਾਂ ਨੂੰ ਪਤਾ ਹੀ ਕੁਝ ਨਹੀਂ ਹੈ। ਕਈ ਵਾਰੀ ਕਿਸੇ ਦੇ ਹਾਲਾਤਾਂ 'ਤੇ ਆਪਾਂ ਹੱਸ ਪੈਂਦੇ ਹਾਂ, ਪਰ ਪਰਖਦੇ ਨਹੀਂ, ਸਮਝਦੇ ਨਹੀਂ ਵੀ ਇਹ ਕਿਉਂ ਹੈ ਇੱਦਾਂ। ਅਤੇ ਦੁਨੀਆ ਪਿੱਛੇ ਪਿੱਛੇ ਹੈ, ਭਾਈ ਲੱਦਾ ਜੀ ਮੁੱਖ ਕਾਲਾ ਹੈ, ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ, ਖੋਤੇ 'ਤੇ ਬੈਠੇ ਆ, ਢੋਲ ਵੱਜਦਾ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੇ ਆ, ਅਤੇ ਬੇਨਤੀਆਂ ਕੀ ਕਰ ਰਹੇ ਆ, ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ, ਮਾਇਆ ਮੋਹ ਭਰਮ ਭੈ ਭੂਲੇ ਸੁਤ ਦਾਰਾ ਸਿਉ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ। ਪਿਆਰ ਵਿੱਚ ਬੇਨਤੀਆਂ ਕਰ ਰਹੇ ਮਹਾਰਾਜ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮੇਰ ਉਪਾਵੋ।

ਕਿਆ ਕਰਦੇ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਾਖਲ ਹੋਏ ਮਹਾਰਾਜ ਦੇ ਕੰਨਾਂ ਵਿੱਚ ਢੋਲ ਵੱਜਣ ਦੀ ਆਵਾਜ਼ ਪਈ ਧੰਨ ਗੁਰੂ ਅਰਜਨ ਦੇਵ ਬਾਰਾ ਸੱਚੇ ਪਾਤਸ਼ਾਹ ਕੋਲ ਖੜੇ ਸਿੱਖ ਕਹਿੰਦੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਆ ਢੋਲ ਕਿਉਂ ਵੱਜਦਾ ਕਹਿੰਦੇ ਮਹਾਰਾਜ ਤੁਹਾਡਾ ਪਿਆਰਾ ਸਿੱਖ ਭਾਈ ਲੱਦਾ ਆ ਰਿਹਾ ਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਲੱਦਾ ਤੇ ਅੱਗੇ ਵੀ ਬੜੀ ਵਾਰੀ ਆਇਆ ਏਦਾਂ ਕਦੇ ਢੋਲ ਨਹੀਂ ਵੱਜਿਆ ਤੇ ਜਿਹਨਾਂ ਸਿੱਖਾਂ ਨੇ ਦਰਸ਼ਨ ਕੀਤੇ ਸੀ ਅੱਖਾਂ 'ਚ ਹੰਝੂ ਆ ਗਏ ਕਹਿੰਦੇ ਪਾਤਸ਼ਾਹ ਜਿੱਦਾਂ ਭਾਈ ਲੱਦਾ ਅੱਜ ਆ ਰਿਹਾ ਏਦਾਂ ਕਦੇ ਵੀ ਨਹੀਂ ਆਇਆ ਮਹਾਰਾਜ ਤੇ ਜਾਣੀ ਜਾਣ ਸੀ ਫਿਰ ਵੀ ਪੁੱਛਦੇ ਆ ਸਿੱਖਾਂ ਨੂੰ ਮਹਾਰਾਜ ਕਹਿੰਦੇ ਉਹ ਅੱਜ ਕਿੱਦਾਂ ਆ ਰਿਹਾ ਕਹਿੰਦਾ ਪਾਤਸ਼ਾਹ ਖੋਤੇ ਤੇ ਬੈਠਾ ਆ ਮੂੰਹ ਕਾਲਾ ਕੀਤਾ ਆ ਛਿੱਤਰਾਂ ਦਾ ਗਲ ਚ ਹਾਰ ਪਾਇਆ ਭਾਈ ਸੱਤੇ ਤੇ ਬਲਵੰਡੇ ਨੂੰ ਬਖਸ਼ਾਉਣ ਆ ਰਹੇ ਆ ਜਦੋਂ ਆਹ ਗੱਲ ਸੁਣੀ ਇੱਕ ਚੇਤੇ ਰੱਖਿਓ ਰੱਬ ਕਦੇ ਵੀ ਆਪਣੇ ਸੰਤਾਂ ਦੀ ਨਿੰਦਿਆ ਨਹੀਂ ਚੱਲ ਸਕਦਾ ਸਭ ਤੋਂ ਵੱਧ ਪਿਆਰ ਰੱਬ ਆਪਣੇ ਸੰਤਾਂ ਨੂੰ ਕਰਦਾ ਆ ਪਿਆਰਿਆਂ ਨੂੰ ਕਰਦਾ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਸਣ ਤੋਂ ਫਟਾਫਟ ਉੱਠੇ ਨੰਗੇ ਪੈਰੀ ਭੱਜ ਪਏ ਭਜੇ ਗਏ ਭਾਈ ਲੱਦੇ ਦੇ ਕੋਲ ਜਾ ਕੇ ਖੜ ਗਏ ਅੱਜ ਭਾਈ ਲੱਦੇ ਦਾ ਪਿਆਰ ਵੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅੱਖਾਂ 'ਚ ਪਾਣੀ ਆਇਆ ਮਹਾਰਾਜ ਨੇ ਆਪਣੇ ਹਜ਼ੂਰੀਏ ਨਾਲ ਮੁੱਖ ਸਾਫ਼ ਕਰਦੇ ਆ ਨਾ ਕਹਿੰਦੇ ਲੱਦਾ ਜੀ ਤੁਹਾਨੂੰ ਆਹ ਕੁਝ ਕਰਨ ਦੀ ਲੋੜ ਨਹੀਂ ਸੀ ਤੂੰ ਤੇ ਤੁਸੀਂ ਤੇ ਸੁਨੇਹਾ ਭੇਜ ਦਿੰਦੇ ਇਹਨਾਂ ਨੂੰ ਬਖਸ਼ ਦੇਣਾ ਸੀ ਪੜ੍ਹਦੇ ਆ ਨਾ ਬਾਣੀ ਦੀ ਪੰਕਤੀ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁੱਖ ਕੇਤੀ ਛੁੱਟੀ ਕਹਿੰਦੇ ਨਾਮ ਜਪਣ ਵਾਲੇ ਆਪ ਤੇ ਤਰਦੇ ਆ ਕਰੋੜਾਂ ਨੂੰ ਨਾਲ ਲੈ ਕੇ ਜਾਂਦੇ ਆ ਤਾਰ ਕੇ

ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਹਜ਼ੂਰੀਏ ਨਾਲ ਭਾਈ ਲੱਦੇ ਦਾ ਮੁੱਖ ਸਾਹਿਬ ਕਹਿੰਦੇ, ਲੱਦਾ ਤੁਹਾਨੂੰ ਆਹ ਕੁਝ ਕਰਨ ਦੀ ਲੋੜ ਨਹੀਂ ਸੀ, ਤੁਸੀਂ ਤੇ ਸੁਨੇਹਾ ਭੇਜ ਦਿੰਦੇ, ਇਹਨਾਂ ਨੂੰ ਬਖਸ਼ ਦੇਣਾ ਸੀ। ਕਹਿੰਦੇ ਮਹਾਰਾਜ ਤੁਹਾਡਾ ਬਚਨ ਤਿੰਨ ਕਾਲ ਸੱਤ ਹੈ, ਜੇ ਇੱਥੇ ਨਾ ਮੁੱਖ ਕਾਲਾ ਕਰਦਾ ਦਰਗਾਹ ਹੋ ਜਾਂਦਾ ਸੀ। ਮਹਾਰਾਜ ਇਹਨਾਂ ਦਾ ਵਿਚੋਲਾ ਬਣ ਕੇ ਆਇਆ, ਕਿਰਪਾ ਕਰੋ, ਬੱਚੇ ਤੇ ਤੇਰੇ ਹੀ ਆ, ਗਲਤੀਆਂ ਹੋ ਜਾਂਦੀਆਂ ਆ, ਬੱਚੇ ਮਾਵਾਂ ਚੁੱਕਦੀਆਂ ਨਾ ਤੇ ਮਾਵਾਂ ਦੇ ਵਾਲ ਵੀ ਪੁੱਟ ਦਿੰਦੇ ਆ ਬੱਚੇ, ਪਰ ਸਾਰਾ ਕੁਝ ਭੁੱਲ ਜਾਂਦੀ ਹੈ ਮਾਂ। ਰਾਮਈਆ ਹੋ ਮਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ, ਬੱਚੇ ਗੰਦਗੀ ਮਾਵਾਂ ਦੇ ਕੱਪੜਿਆਂ ਨੂੰ ਲਪੇੜ ਦਿੰਦੇ ਆ ਗੰਦਗੀ ਦੇ ਨਾਲ, ਮਾਂ ਰੋਟੀ ਖਾਂਦੀ ਹੋਵੇ ਫਿਰ ਵਿਸ਼ਟਾ ਕਰ ਦੇਣ, ਪਰ ਮਾਂ ਕਦੇ ਨਹੀਂ ਬੱਚੇ ਦੇ ਪਾਪ ਨਹੀਂ ਉਹ ਤੱਕਦੀ, ਇਹ ਨਹੀਂ ਵੇਖਦੀ ਵੀ ਇਹਨੇ ਗੰਦ ਪਾਇਆ ਗਲਤੀ ਕੀਤੀ ਹੈ, ਨਹੀਂ ਮਾਂ ਫਿਰ ਉਹਨੂੰ ਬਖਸ਼ ਦਿੰਦੀ ਆ। ਤੇ ਗੁਰੂ ਵੀ ਏਦਾਂ ਹੀ ਆ ਭਾਈ, ਗੁਰੂ ਵੀ ਬਖਸ਼ ਦਿੰਦਾ ਆ, ਪਰ ਸਿੱਖ ਆਣ ਕੇ ਕਵੇ ਤੇ ਸਹੀ ਮਹਾਰਾਜ ਜਿੱਦਾਂ ਦਾ ਵੀ ਹਾਂ ਆ ਤੀਰਾ ਹੀ ਆ, ਚੰਗਾ ਆ ਮਾੜਾ ਆ ਮੈਨੂੰ ਰੱਖ ਲਿਓ ਬਸ। ਮਹਾਰਾਜ ਸੱਚੇ ਪਾਤਸ਼ਾਹ ਨੂੰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਭਾਈ ਲੱਦਾ ਜੀ ਕਹਿੰਦੇ, ਮਹਾਰਾਜ ਤੁਹਾਡੇ ਬੱਚੇ ਆ, ਜੇ ਕੋਈ ਕਰਮ ਐਸਾ ਆ ਗਿਆ ਭੁੱਲ ਗਏ ਹੁਣ ਇਹਨਾਂ ਨੂੰ ਬਖਸ਼ ਦਿਓ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਲੱਦਾ ਜੀ ਇਹਨਾਂ ਨੇ ਗੁਰੂ ਨਾਨਕ ਦੀ ਨਿੰਦਿਆ ਕੀਤੀ ਆ, ਜਿਹੜੀ ਰਸਨਾ ਨਾਲ ਨਿੰਦਿਆ ਕੀਤੀ ਉਸੇ ਰਸਨਾ ਨਾਲ ਗੁਰੂ ਨਾਨਕ ਦੀ ਸਿਫਤ ਕਰਨ, ਮਹਾਰਾਜ ਕਿਰਪਾ ਕਰਨਗੇ ਭਲੀ ਕਰਨਗੇ। ਫਿਰ ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਇੱਕ ਵਾਰ ਉਚਾਰੀ, ਉਸ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜਾ ਜੋ ਖੀਵਦੈ, ਦੇਹ ਗੁਣਾ ਸਤ ਭੈਣ ਭਰਾਵ ਹੈ ਭਾਰੰਗ ਦਾਨ ਪੜੀਵਦੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲਹਿਣੇ ਧਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋ ਜੀਤ ਹੈ, ਗੁਰ ਚੇਲੇ ਦੇ ਰਾਸ ਕੀ ਨਾਨਕ ਸਲਾਮਤ ਥੀਵਦੈ। ਇਹ ਮਹਾਰਾਜ ਦੀ ਸਿਫਤ ਕੀਤੀ, ਤੇ ਜਿਹਦਾ ਜਿਹਦਾ ਸਿਫਤ ਕਰਦੇ ਹੈ ਉਹਦਾ ਉਹਦਾ ਸਰੀਰ ਸਹੀ ਹੋਈ ਜਾਂਦਾ, ਕੋੜ ਹਟੀ ਜਾਂਦਾ ਹੈ।

ਸੱਚੇ ਪਾਤਸ਼ਾਹ ਜੀ ਨੇ ਭਾਈ ਸੱਤੇ ਤੇ ਬਲਵੰਡ ਨੂੰ ਬਖਸ਼ਿਆ, ਉਹਨਾਂ ਦੀ ਉਚਾਰਨ ਕੀਤੀ ਹੋਈ ਵਾਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤਾ ਤੇ ਗੁਰੂ ਸਰੂਪ ਭਾਵ ਆਪਣੇ ਵਰਗੇ ਬਣਾ ਲਿਆ ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ। ਸੋ ਗੁਰਮੁਖ ਪਿਆਰਿਓ, ਜਿਹੜਾ ਗੁਰੂ ਹੈ ਇਹ ਬਖਸ਼ਣਹਾਰਾ ਹੈ। ਗੁਰ ਜੈਸਾ ਨਾਹੀਂ ਕੋ ਦੇਵ, ਗੁਰੂ ਵਰਗਾ ਕੋਈ ਦੇਵਤਾ ਵੀ ਹੈ ਨਹੀਂ। ਮਹਾਰਾਜ ਕਹਿੰਦੇ ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਹਦੇ ਮੱਥੇ ਦੇ ਭਾਗ ਚੰਗੇ ਆ ਉਹ ਗੁਰੂ ਦੇ ਕੋਲ ਬਹਿੰਦਾ ਵਾ, ਉਹ ਗੁਰੂ ਦੀ ਸੇਵਾ ਕਰਦਾ, ਦੂਜਾ ਕਰ ਨਹੀਂ ਸਕਦਾ ਭਾਈ। ਸੋ ਐਸੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹਨਾਂ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਮਹਾਰਾਜ ਨੇ ਰਹਿਮਤ ਕੀਤੀ ਹੈ ਸਾਨੂੰ, ਤੁਹਾਨੂੰ ਸਾਰਿਆਂ ਨੂੰ ਸਮਾਂ ਬਖਸ਼ਿਸ਼ ਕੀਤਾ। ਧੰਨ ਗੁਰੂ ਕਲਗੀਧਰ ਮਹਾਰਾਜ ਦਾ ਕਰੋੜਾਂ ਵਾਰੀ ਧੰਨਵਾਦ ਸ਼ੁਕਰ ਸ਼ੁਕਰਾਨਾ ਹੈ। ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ, ਸੰਤ ਬਾਬਾ ਰਾਮ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਰਹਿਮਤ ਕੀਤੀ ਆ, ਤਿੰਨ ਦਿਨ ਦੇ ਦੀਵਾਨ ਇਸ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਸਾਨੂੰ ਬਖਸ਼ਿਆ ਸੀ ਮਹਾਰਾਜ ਨੇ, ਉਹ ਸੇਵਾ ਲਈ ਹੈ। ਸਤਿਗੁਰੂ ਜੀ ਦਇਆ ਕਰਦੇ ਨੇ, ਤਕਰੀਬਨ ਹਰ ਸਾਲ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਈਦਾ ਵੀ ਮਹਾਰਾਜ ਕਿਰਪਾ ਕਰਿਓ। ਸਾਲ ਵਿੱਚ ਕੀ ਇੱਥੇ ਤੇ ਇੱਕ ਸਕਿੰਟ ਦਾ ਹੀ ਨਹੀਂ ਪਤਾ ਲੱਗਦਾ ਕਿੰਨੇ ਕੌਗਣ ਹੋ ਜਾਂਦੇ ਆ ਸਾਡੇ ਕੋਲੋਂ। ਮਹਾਰਾਜ ਕਿਰਪਾ ਕਰਿਓ, ਸਾਲ ਦੀਆਂ ਭੁੱਲਾਂ ਬਖਸ਼ਾਉਣ ਆ ਜਾਈਦਾ, ਅਤੇ ਤੁਸੀਂ ਐਡੇ ਵੱਡੇ ਦਾਤੇ ਹੋ, ਸਾਡੀਆਂ ਭੁੱਲਾਂ ਬਖਸ਼ ਲੈਂਦੇ ਹੋ, ਅਤੇ ਅਸੀਂ ਕਿੱਦਾਂ ਤੁਹਾਨੂੰ ਭੁੱਲ ਜਾਈਏ। ਐਸੇ ਸਤਿਗੁਰ ਦੇ ਚਰਨਾਂ ਦੇ ਉੱਤੇ ਕਰੋੜਾਂ ਵਾਰੀ ਨਮਸਕਾਰ। ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਵਿੱਚ ਬਹਿ ਕੇ ਸੁਣਿਆ। ਆ ਆਖਰੀ ਸ਼ਬਦ ਜਿਹੜਾ ਹੈ ਸਮਾਪਤੀ ਦਾ, ਇਹ ਯਤਨ ਕਰਿਓ ਸੁਣ ਕੇ ਜਾਇਓ, ਫਿਰ ਸੌਣਾ ਹੀ ਹੈ ਆਪਾਂ ਨੇ ਜਾ ਕੇ ਕਮਰਿਆਂ ਦੇ ਵਿੱਚ। ਮਹਾਰਾਜ ਕਿਰਪਾ ਕਰੇ ਸਾਡੀ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਪਿਆਰ ਦੇ ਵਿੱਚ ਆਖਰੀ ਸ਼ਬਦ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਪਿਆਰ ਦੇ ਵਿੱਚ ਪੜੀਏ ਜੀ। ਹਰ ਜਸ ਗਾਇਓ

ਬੇਅੰਤ ਭੁੱਲਾਂ ਦੀ ਮਾਫ਼ੀ ਇੱਕ ਵਾਰੀ ਫਿਰ ਕਲਗੀਧਰ ਪਾਤਸ਼ਾਹ ਜੀ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਮਾਨ ਸਿੰਘ ਬਾਬਾ ਕੁਲਵੰਤ ਸਿੰਘ ਜੀ ਬਾਬਾ ਰਾਮ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਬਹੁਤ ਪ੍ਰੇਮ ਬਖਸ਼ਦੇ ਹੈ। ਇੱਥੋਂ ਦੇ ਸਾਰੇ ਸਿੰਘਾਂ ਦਾ ਧੰਨਵਾਦ ਜਿਹੜੇ ਪ੍ਰੇਮ ਨਾਲ ਸਤਿਗੁਰੂ ਜੀ ਨੇ ਭਰੇ ਪਏ ਆ। ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਦੇ ਹੋਏ ਸਤਿਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭਰ ਭਰਿਆ ਅਕਾਲ ਦੇਗ ਦੇਗ ਫਤਿਹ ਗੁਰੂ ਭਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਇਸਰਾ

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤਰਲ ਸੱਚੇ ਆਕਾਰ ਸੱਚੇ ਤੇਰੇ ਕਰਨੇਸ਼ਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਉਦਾਖ ਲੱਖ ਕਰੋੜ ਸੱਚੇ ਸਤਾਨ ਸੱਚੇ ਸਭ ਜੋਰ ਸੱਚੇ ਤੇਰੀ ਸਿਫਤ ਸੱਚੇ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕੱਚ ਨੀ ਕੱਚ ਮਹਲਾ ਪਹਿਲਾ
1: ਉਡੀ ਵਡੇ ਜਾ ਵੱਡਾ ਨਾ ਉਡੀ ਵਡੇ ਜਾ ਸਚਨੀਆ ਉਡੀ ਵਡੇ ਜਾ ਨਿਹਚਲਤਾ ਉਡੀ ਵਡੇ ਜਾਣੀ ਆਲਾ ਵੱਡੀ ਵਡੇ ਬੁੱਝੇ ਸਿਪਾ ਉਡੀ ਵਡੇ ਜਾ ਪੁੱਛਣਾ ਦੱਤ ਉਡੀ ਵਡੇ ਜਾ ਪਿਆ ਨਾਨਕ ਕਰਣਾ ਕਤਨੀ ਜਾਏ ਕਿੱਤਾ ਕਰਣਾ ਸਰਬ ਰਜਾਏ ਮਹਲਾ ਦੂਜਾ
2: ਇਹੋ ਜਗ ਸੱਚਾ ਕੀ ਹੈ।

ਸਾਇ ਕਾਲਿਕ ਨਾਭੇ ਧਰਮ ਬਹਲੀਆ ਉੱਥੇ ਸੱਚੀ ਸਜਨ ਬੜੈ ਚੁਣਮ ਕਡੀ ਜਜਮਾ ਲਿਆ ਖਾਨ ਪਾਨ ਕੁੜੀਆ ਮੋਹ ਕਾਲ ਦੇ ਜੁਗ ਚਾਲੀਆ ਤੇਰੇ ਨਾਰ ਤੇ ਸਜਣ ਗਏ ਹਰ ਗਏ

ਪਰੈ ਸਿਰ ਭਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦਰ ਕੋਹ ਕਰੋੜ ਚਰਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਣਾਤ ਪੈ ਵਿੱਚ ਅਡਾਲੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ।

ਪਹਿਲਾ ਪਹਿਲਾ ਜਿਮ ਆਕਾ ਕਰਮ ਕਰਮ ਪੁੱਤਰੀ ਦੇ ਗੈਬ ਸਮਝਾਣੀ ਪੁੱਤਰੀ ਚੋਰ ਕਰੇ ਵੱਡੀਏ ਹੱਥ ਦਿਲਾ।